ਰਵਿਦਾਸ ਜੀ ਸਾਡੇ ਗੁਰੂ, ਇਹ ਲੰਗਰ ਵਿਚ ਨਹੀਂ ਬੈਠਣਗੇ ਤੇ ਸਾਡਾ ਲੰਗਰ ਸਫਲ ਨਹੀਂ ਹੋਣਾ। ਪਰ ਪੰਡਿਤ ਕਹਿਣ ਲੱਗੇ, ਰਾਜਨ ਅਸੀਂ ਉੱਚੀ ਜਾਤ ਦੇ ਬ੍ਰਾਹਮਣ, ਇਹ ਜਮਾਤ ਜੁੱਤੀਆਂ ਕੱਢਣ ਵਾਲਾ, ਅਸੀਂ ਇਹਦੇ ਨਾਲ ਬਹਿ ਕੇ ਆਪਣਾ ਧਰਮ ਭ੍ਰਿਸ਼ਟ ਨਹੀਂ ਕਰਨਾ। ਜਦ ਲੜਾਈ ਵੱਧ ਗਈ, ਰੌਲਾ ਵੱਧ ਗਿਆ, ਤਾਂ ਭਗਤ ਰਵਿਦਾਸ

ਤੇ ਮੈਂ ਇੱਕ ਜਵਾਨ ਜਿਹਦਾ ਕੰਮ ਜੁੱਤੀਆਂ ਗੰਢ ਕੇ ਵੇਚਣਾ। ਮੈਂ ਤੇ ਜੁੱਤੀਆਂ ਵਿੱਚ ਹੀ ਬਹਿਣਾ ਤੇ ਜੁੱਤੀਆਂ ਵਿੱਚ ਬਹਿ ਕੇ ਹੀ ਭੋਜਨ ਖਾਣਾ। ਤੂੰ ਇਹਨਾਂ ਨੂੰ ਪਾ, ਮੈਂ ਬਾਅਦ ਚ ਖਾ ਲਵਾਂ। ਕਮਰੇ ਵਿੱਚ ਆਏ ਭਗਤ ਜੀ ਨੇ ਬੂਹਾ ਬੰਦ ਕਰ ਲਿਆ, ਪਰ ਅੱਜ ਮਨ ਡਾਢਾ ਦੁਖੀ ਹੋਇਆ। ਮਨ ਵਿੱਚ ਵੈਰਾਗ ਆਇਆ, ਸਾਧ ਸੰਗਤ ਭਗਤਾਂ ਦਾ ਗੁੱਸਾ ਗਿਲਾ ਦੁਨੀਆਂ ਨਾਲ ਨਹੀਂ ਹੁੰਦਾ, ਰੱਬ

ਮਰਜ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲੋ। ਮਾਇਆ ਧਾਰੀ ਦੇ ਗੁਰਮੁਖ ਇਹ ਅਰਥ ਨਹੀਂ ਕਰਨੇ ਕਰੋੜਪਤੀ ਹੋਵੇ, ਲੱਖਪਤੀ ਹੋਵੇ, ਜਾਇਦਾਦ ਬਹੁਤੀ ਹੋਵੇ, ਬਿਜਨਸ, ਆਪਾਂ ਤਾਂ ਉਹਨੂੰ ਮਾਇਆ ਧਾਰੀ ਕਹਿੰਦੇ ਨਾ, ਕਿਉਂਕਿ ਆਪਾਂ ਆਪਣੀ ਤਾਂ ਗੱਲ ਨਹੀਂ ਕਰਨੀ, ਕਿਸੇ ਹੋਰ ਦੀ ਗੱਲ ਕਰਦਿਆਂ ਕਰਦਿਆਂ ਤੁਰ ਜਾਣਾ ਇੱਥੋਂ। ਮਾਇਆ ਧਾਰੀ ਦਾ ਕੀ ਅਰਥ ਹੈ ਬਾਣੀ ਵਿਚ? ਇਹ ਸਰੀਰ ਮਾਇਆ ਹੈ, ਤੇਰੇ ਜੀਵ ਨੇ ਧਾਰਨ ਕੀਤੀ ਹੋਈ ਹੈ। ਅੱਜ ਕੇ ਆਖੋ ਕਰੋੜਪਤੀ ਨੂੰ, ਬਿਜਨਸਮੈਨ ਨੂੰ ਮਾਇਆ ਧਾਰੀ ਨਹੀਂ ਕਿਹਾ, ਕਿਉਂਕਿ ਕਰੋੜਾਂ ਬਿਜਨਸਮੈਨ ਇਕੱਠੇ ਕਰ ਲਓ, ਕਰੋੜਾਂ ਮੁਲਕਾਂ ਦੀ ਮਾਇਆ ਇਕੱਠੀ ਕਰ ਲਓ, ਇੱਕ ਸਰੀਰ ਬਣਾ ਸਕਦੀ ਉਹ ਮਾਇਆ? ਤੇ ਸਭ ਤੋਂ ਅਮੀਰ ਤਾਂ ਫਿਰ ਤੂੰ ਐ। ਅੱਜ ਕੇ ਆਖੋ ਸਤਨਾਮ। ਜਿਹਦੇ ਕੋਲ ਸਭ ਤੋਂ ਮੌਲਕ ਮਨੁੱਖ ਦੇਈ, ਉਹਦੇ ਵਰਗਾ ਅਮੀਰੇ ਨਹੀਂ ਕੋਈ ਦੁਨੀਆਂ ਵਿਚ। 84 ਲੱਖ ਦਾ ਸਰਦਾਰ ਕਿਉਂਕਿ ਹੈ, ਇਹ ਬਣੇ ਨਹੀਂ ਸਕਦੀ ਹੋਰ ਜਗ੍ਹਾ। ਸਾਰੀ ਦੁਨੀਆਂ ਦੀ ਦੌਲਤ ਇੱਕ ਬੱਚਾ ਨਹੀਂ ਪੈਦਾ ਕਰ ਸਕਦਾ। ਅਸਲ ਮਾਇਆ ਧਾਰੀ ਕੌਣ ਹੈ? ਚੇਤਨ ਮਾਇਆ ਹੈ ਸਰੀਰ, ਇਹ ਸਾਡੇ ਜੀਵ ਨੇ ਧਾਰਨ ਕੀਤੀ ਹੋਈ ਹੈ, ਚੱਕੀ ਫਿਰਦੇ। ਤੇ ਹੁਣ ਦੁੱਖ ਨਾ ਮਨਾਇਓ, ਇਸ ਚੇਤਨ ਦੇਹ ਦੀ ਮਾਇਆ ਨੂੰ ਸਾਨੂੰ ਅੰਨੇ ਤੇ ਬੋਲੇ ਬਣਾਇਆ ਵੈ। ਅੱਜ ਕੇ ਆਖੋ ਇਹਨੇ ਬਣਾਇਆ ਸਾਨੂੰ, ਰੁਪਈਆਂ ਨੇ ਨਹੀਂ ਬਣਾਇਆ। ਇਹ ਸਰੀਰ ਜਿਹੜੀ ਤੇਰੀ ਚੇਤਨ ਮਾਇਆ, ਇਹਨੇ ਅੱਜ ਦੁਨੀਆਂ ਅੰਨੀ ਕੀਤੀ ਹੋਈ ਹੈ, ਗੁਰਮੁਖ ਪਿਆਰੀ ਬੋਲੀ ਕੀਤੀ ਹੋਈ ਹੈ। ਕਿਉਂ ਕੀਤੀ ਹੋਈ ਹੈ? ਨਹੀਂ, ਦੁਨੀਆਂ ਦੀ ਸੁੰਦਰਤਾ ਦਿਖਦੀ ਹੈ, ਦੁਨੀਆਂ ਦੇ ਖੇਡ ਤਮਾਸ਼ੇ ਦਿਖਦੇ ਨੇ, ਦੁਨੀਆਂ ਦੇ ਰੂਪ ਦੀ ਪਰਖ ਹੈ, ਦੁਨੀਆਂ ਦੇ ਚਾਲ ਦੀ ਪਰਖ ਹੈ ਤੇਰੀਆਂ ਅੱਖਾਂ ਵਿਚ, ਪਰ ਜਿਹਨੇ ਦੁਨੀਆਂ ਬਣਾਈ ਹੈ ਉਹ ਦਿਖਦਾ ਹੀ ਨਹੀਂ। ਸਾਧਨਾ ਅੰਨਾ ਨਾ ਹੋਇਆ ਤੇ ਹੋਰ ਕੀ ਹੋਇਆ? ਮਹਾਰਾਜ ਕਹਿੰਦੇ ਇਹਦੇ ਇਹ ਨਾ ਆਖੀ ਹੈ ਜਿਨ ਮੁਖ ਲੋਇਣ ਨਾਹੇ, ਜਿਨ੍ਹਾਂ ਨੂੰ ਰੱਬ ਨੇ ਅੱਖਾਂ ਨਹੀਂ ਦਿੱਤੀਆਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਨਾਂ ਨੂੰ ਅੰਨੇ ਨਹੀਂ ਕਹਿਣਾ, ਅੰਨੇ ਉਹਨਾਂ ਨੂੰ ਕਹੋ ਜਿਨ੍ਹਾਂ ਨੂੰ ਖਸਮ ਮਾਲਕ ਨਹੀਂ ਦੇਖਦਾ। ਆਖੋ ਜੇ ਖਸਮੋ ਰੱਬ ਤੋਂ ਹੀ ਮੁਨਕਰ ਹੋਏ ਫਿਰਦੇ ਨੇ। ਕਣ ਕਣ ਵਿਚ ਬਰਾਜਿਆ ਹੋਇਆ, ਕਿਹਨੇ ਮੁਨਕਰ ਕਰਾਤਾ? ਤੇਰੀ ਦੇਹ ਰੂਪੀ ਮਾਇਆ ਨੂੰ ਅੰਨੇ। ਦੁੱਖ ਨਾ ਮਨਾਓ, ਮੈਂ ਤੁਹਾਡੇ ਵਿਚੋਂ ਹੀ ਹਾਂ, ਕਿਤੇ ਐਂ ਕਹੋ ਵੀ ਪਤਾ ਨਹੀਂ ਕੌਣ ਹੈ, ਇੱਕੋ ਆਏ ਆਪਾਂ। ਇੱਥੇ ਕਿਸੇ ਦੀ ਸੁਣਾਉਣ ਦੀ ਡਿਊਟੀ ਹੈ, ਕਿਸੇ ਦੀ ਸੁਣਨ ਦੀ ਡਿਊਟੀ ਹੈ, ਕੋਈ ਕੜਾਹ ਵਰਤਾ ਦਿੰਦਾ, ਕੋਈ ਛਕ ਲੈਂਦਾ ਆਖੋ ਸਤਨਾਮ। ਹੁੰਦੇ ਇੱਕ ਜਿਹੀਆਂ, ਕੋਈ ਫਰਕ ਨਾ ਸਮਝੋ। ਤੇ ਗੁਰਮੁਖ ਪਿਆਰਿਓ, ਅੱਜ ਸਾਨੂੰ ਸਰੀਰ ਰੂਪੀ ਮਾਇਆ ਨੇ ਅੰਨੇ ਬਣਾਇਆ ਵੇ। ਬਸ ਇੱਕੋ ਗੱਲ ਵਿਚ ਨਿਬੇੜ ਦਿੰਦੇ, ਕੋਈ ਧੀ ਭੈਣ ਦੀ ਇੱਜ਼ਤ ਰਹੀ ਹੈ ਅੱਖਾਂ ਵਿਚ? ਬਸ ਇੱਕ ਗੱਲ ਚ ਨਿਬੜ ਗਿਆ, ਹਾਥੀ ਦੀ ਪੈਰ ਵਿਚ ਸਭ ਕੁਛ ਆ ਜਾਂਦਾ। ਬੈਠੇ ਟੈਲੀਵਿਜ਼ਨ ਮੂਹਰੇ, 60 ਸਾਲ ਦਾ ਬਾਪੂ, 55 ਸਾਲ ਦੀ ਉਹਦੀ ਘਰ ਵਾਲੀ ਮੁੰਡੇ ਦੀ ਮਾਂ, 30 ਸਾਲ ਦਾ ਮੁੰਡਾ, 28 ਸਾਲ ਦੀ ਨੂੰਹ, ਤੇ ਉਹਨਾਂ ਦੇ ਵੀ ਪੋਤੇ ਪੋਤੀਆਂ ਇਕੱਠੇ ਬੈਠੇ ਦੇਖਦੇ ਹੋ ਨਾ ਫਿਲਮਾਂ, ਬਾਪ ਤੇ ਧੀ, ਫਿਰ ਅੱਖਾਂ ਚ ਅੰਨ ਦੀ ਆ ਗਈ। ਅੱਜ ਕੇ ਆਖੋ ਸਤਨਾਮ। ਤੁਸੀਂ ਆਪ ਜਵਾਬ ਦੇ ਦੋ, ਜੋ ਟੈਲੀਵਿਜ਼ਨ ਵਿਚ ਹੋ ਰਿਹਾ ਉਹ ਬਾਪ ਤੇ ਧੀ ਇਕੱਠੇ ਬੈਠੇ ਦੇਖਣ, ਉਹ ਭੈਣ ਤੇ ਭਾਈ ਦੇ ਇਕੱਠੇ ਦੇਖਣ ਵਾਲੀ ਚੀਜ਼ ਹੈ? ਬਾ ਮਾਇਆ ਧਾਰੀ ਆ ਤੰਨਾ ਬੋਲ, ਅੰਧਾ ਹੋ ਗਏ ਨਾ। ਜਿਹੜਾ ਵਿਕਾਰ ਵੀ ਧੀਆਂ ਭੈਣਾਂ ਦੇ ਨਾਲ ਬੈਠ ਕੇ ਪਲੰਘ ਤੇ ਵੇਖਦਾ, ਤੂੰ ਟੈਲੀਵਿਜ਼ਨ ਵਿਚ ਫਿਲਮਾਂ ਵੇਖਦੇ, ਤੇ ਅੰਨਾ ਨੀ, ਫਿਰ ਹੋਰ ਕੌਣ ਹੈ ਗੁਰਸਿੱਖ ਪਿਆ? ਇਸ ਜੜ ਚੇਤਨ ਮਾਇਆ ਨੇ, ਸਰੀਰ ਰੂਪੀ ਮਾਇਆ ਨੇ, ਤੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਸੱਚੇ ਨੇ ਸਾਡੇ ਵਾਸਤੇ, ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਉਹ ਅਵਤਾਰ। ਮੈਂ ਆਪਣੇ ਆਪ ਨੂੰ ਬੰਦਾ ਕਹੀ ਜਾਵਾਂ ਜਾਂ ਗੁਰੂ ਗ੍ਰੰਥ ਸਾਹਿਬ ਨੇ ਮੈਨੂੰ ਜਿੰਨ ਕਿਹਾ, ਰਾਕਸ ਕਿਹਾ, ਕੁਛ ਸਤਨਾਮ। ਕਲਯੁਗ ਅੰਦਰ ਅਵਤਾਰ ਹੋਊਗਾ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ, ਧੀ ਜਨੂਰੀ ਹੈ। ਤੇ ਜਿਹੜਾ ਆਪ ਰਾਕਸ਼ਵ ਦੇ ਦੇਵਤੇ ਥੋੜੇ ਜੰਮਣੇ, ਗਾਂ ਮਹਾਰਾਜ ਕਹਿੰਦੇ ਪੁੱਤ ਧੀ ਵੀ ਹੋ ਜੀ। ਤੇ ਹੋਰ ਹੁਣ ਜੋਰੂ ਜਿਨ੍ਹਾਂ ਦਾ ਸਿਕਦਾਰ, ਜੋਰੂ ਨਾਮ ਹੈ ਇਸਤਰੀ ਦਾ,
ਇਸਤਰੀ ਤੋਂ ਇੱਥੇ ਇਸਤਰੀ ਅਰਥ ਨਹੀਂ ਲੈਣਾ, ਇਸਤਰੀ ਤੋਂ ਲੈਣਾ ਅਰਥ ਰੂਪ, ਸੁੰਦਰਤਾ, ਕਾਮ ਵਾਸ਼ਨਾ। ਉਹ ਅੱਜ ਸਾਰਿਆਂ ਤੇ ਹਕੂਮਤ ਕਰ ਰਹੀ ਹੈ। ਅੱਜ ਕਹੇ ਆਖੋ ਸਤਨਾਮ। ਇਹ ਮਹਾਰਾਜ ਦੀ ਬਾਣੀ ਦੇ ਬਚਨ 500 ਸਾਲ ਪਹਿਲਾਂ ਨੇ। ਮਾਇਆ ਧਾਰੀ ਅਤ ਅੰਨਾ ਬੋਲਾ, ਅੱਖਾਂ ਵਿਚ ਅੰਧ ਆ ਗਿਆ ਗੁਰਮੁਖ ਪਿਆਰਿਓ, ਪਰਖੇ ਨਹੀਂ ਹੈ ਤੇ ਕੰਨਾਂ ਵਿਚ ਬੋਲੇ ਕਾਹਤੋਂ ਹੋਏ ਹੋਏ। ਨਿੰਦਿਆ ਬਹੁਤ ਸੁਣਦੇ ਹੈ, ਗਾਉਣ ਬਹੁਤ ਸੁਣਦੇ ਹੈ, ਰਿਕਾਰਡ ਬਹੁਤ ਸੁਣਦੇ ਹੈ, ਪਰ ਬੋਲੇ ਹੋ ਗਏ ਗੁਰਬਾਣੀ ਸੁਣਨ ਤੋਂ, ਸੱਚ ਸੁਣਨ ਤੋਂ। ਇੱਥੇ ਮੇਰੇ ਵਰਗੇ ਕਈ ਧਾਰਨਾ ਪੜਨਗੇ, ਕਹਿੰਦੇ ਸੱਚ ਦਾ ਕਾਲ ਪੈ ਗਿਆ। ਉਹਨੂੰ ਪੁੱਛਿਆ ਕਰੋ ਵੀ ਸੱਚ ਹੈ ਨੀ, ਤੂੰ ਇੱਥੇ ਕਿਵੇਂ ਫਿਰਦਾ ਹੈ? ਗੁਰਮੁਖ ਪਿਆਰਿਓ, ਜਿਸ ਦਿਨ ਸੱਚ ਨਾ ਰਿਹਾ ਤੇ ਜੱਗ ਰਹਿ ਜੂ। ਸੱਚ ਕਿਤੇ ਜਾਣ ਵਾਲੀ ਚੀਜ਼ ਹੈ, ਜੇ ਮੁੱਕ ਜਾਵੇ ਫਿਰ ਉਹ ਸੱਚੇ ਨੀ। ਸੱਚ ਤਾਂ ਅਮਰ ਚੀਜ਼ ਜੋ ਜੱਗ ਤੋਂ ਪਹਿਲਾਂ ਵੀ ਇੱਥੇ ਜੱਗਦੇ ਹੁੰਦੇ ਆ ਵੀ ਇੱਥੇ ਜਿਹੜੇ ਜੱਗ ਨੇ ਨਹੀਂ ਆਉਣਾ ਫੇਰ ਇੱਥੇ। ਉਹ ਸੱਚੇ ਤਾਂ ਹੈ ਕਿਉਂਕਿ ਹਰ ਵਕਤ ਮੌਜੂਦ ਹੈ, ਨਾ ਬਾਢ ਹੈ ਨਾ ਘਾਟ ਹੈ ਨਾ ਬਾਢ ਘਾਟ। ਅਸੀਂ ਕਹਿੰਦੇ ਕਾਲ ਪੈ ਗਿਆ, ਡੀਜ਼ਲ ਹੈ ਨਾ ਸੱਚ, ਸੀਮਿੰਟ ਹੈ ਨਾ ਜਿਹਦੀ ਸ਼ੋਰਟੇਜ ਆ ਗਈ। ਗੁਰਮੁਖ ਪਿਆਰਿਓ, ਕਾਲ ਨਹੀਂ ਪਿਆ ਸੱਚ, ਕਾਲ ਕੂੜ ਵਰਤਿਆ। ਇਹਦੇ ਜਦ ਬਾਣੀ ਵਿਚ ਅਰਥ ਕਰਨੇ ਤੁਕਦੇ ਤਾਂ ਵਰਤਿਆ ਸ਼ਬਦ ਤੋਂ ਅਰਥ ਸ਼ੁਰੂ ਹੋਣੇ, ਵਰਤਿਆ ਸ਼ਬਦ ਤੋਂ ਤਾਂ ਅਰਥ ਹੋਣਗੇ। ਦੇ ਹੁਣ ਵਰਤਿਆ ਸ਼ਬਦ ਦੇ ਅਰਥ ਤੁਸੀਂ ਕੋਈ ਭੁੱਲੇ ਵੇ ਤਾਂ ਨਹੀਂ ਹੈਗੇ, ਭੁਲੇਖਾ ਹੀ ਹੈ। 36 ਵਾਰ ਤੁਸੀਂ ਦਿਨ ਚ ਕਹਿੰਦੇ ਹੋ ਚਾਹ ਵਰਤ ਲਓ, ਦੁੱਧ ਵਰਤ ਲਓ, ਪਾਣੀ ਵਰਤਾ ਦਿਓ, ਵਰਤਿਆ। ਕਹਿਣਗੇ ਲੰਗਰ ਵਰਤ ਗਿਆ, ਅਜੇ ਲੰਗਰ ਵਰਤਣਾ। ਇਹ ਵਰਤ ਗਿਆ ਸ਼ਬਦ ਤੋਂ ਅਰਥ ਸ਼ੁਰੂ ਹੋਣੇ, ਸੱਚ ਦਾ ਕਾਲ ਨਹੀਂ, ਵਰਤਾਰਾ ਕੂੜ ਦਾ ਹੋ ਗਿਆ। ਕਿਵੇਂ ਹੋ ਗਿਆ ਵਰਤਾਰਾ? 2 ਮਹੀਨੇ ਪਹਿਲਾਂ ਤੁਹਾਡੇ ਘਰਾਂ ਚ ਜਾਈਦਾ ਤਾਂ ਕਿਤੇ ਰਜਾਈ ਨਹੀਂ ਸੀ ਦਿਖਦੀ, ਕਿਤੇ ਕੰਬਲ ਨਹੀਂ ਤਾਂ ਦਿਖਦਾ, ਕਿਤੇ ਕੋਟੀਆਂ ਨਹੀਂ ਸੀ ਦਿਖਦੀਆਂ। ਹੁਣ ਜਾਓ ਤੇ ਇੱਕ ਇੱਕ ਮੰਜੇ ਪਰ 3-3 ਪਈਆਂ। ਅਜਖੇ ਆਖੋ ਸਤਨਾਮ। ਸਮਝਣਾ, ਪਰ 3 ਮਹੀਨੇ ਪਹਿਲਾਂ ਰਜਾਈਆਂ ਦਾ ਕਾਲ ਪੈ ਗਿਆ ਤਾਂ ਨਹੀਂ? ਕਾਲ ਨਹੀਂ ਸੀ ਪਿਆ, ਪਾਕਿਸਤਾਨ ਭੇਜਤੀਆਂ ਤੀਆਂ, ਨਹੀਂ ਤੁਹਾਡੇ ਘਰਾਂ ਚ ਤੀਆਂ, ਤੁਸੀਂ ਵਰਤਣੀਆਂ ਛੱਡਤੀਆਂ ਤੀਆਂ। ਅਜਖੇ ਆਖੋ ਸਤਨਾਮ। ਬਿਚਾਰੀਆਂ ਪੇਟੀਆਂ ਚ ਬੰਦ ਕਰਕੇ ਰੱਖਤੀਆਂ ਤੀਆਂ ਵੀ ਟਿੱਕੀਆਂ ਰਹੋ, ਤੀਆਂ ਤਾਂ ਤੁਹਾਡੇ ਘਰੇ ਰਜਾਈਆਂ, ਕੰਬਲ ਵੀ ਤੁਹਾਡੇ ਘਰੇ ਤੇ, ਕੋਟੀਆਂ ਵੀ ਤੁਹਾਡੇ ਘਰੇ ਤੀਆਂ, ਪਰ ਤੁਸੀਂ ਇਸਤੇਮਾਲ ਕਰਨੀਆਂ ਛੱਡਤੀਆਂ ਤੀਆਂ, ਉਹ ਵਰਤਣੀਆਂ ਛੱਡਤੀਆਂ ਸੀ। ਇਹ ਹੈ ਅਰਥ ਤੁਕਦਾ, ਸੱਚ ਆਪਣੇ ਕੋਲੇ ਆ, ਆਪਾਂ ਨੇ ਵਰਤਣਾ ਛੱਡਤਾ। ਆਖੋ ਸੱਚ, ਗਿਆ ਕਿਤੇ ਨਹੀਂ, ਆਪਾਂ ਵਰਤਣ ਝੂਠ ਲੱਗ ਪਏ। ਸੱਚ ਦਾ ਕਾਲ ਪਾਉਣ ਵਾਲਾ ਜੰਮੇ ਹੀ ਕੌਣ? ਤਾਂ ਜਪਜੀ ਸਾਹਿਬ ਨੇ ਕਹਿ ਦਿੱਤਾ।

0: ਸੱਚੀ ਚੀਜ਼ ਵਰਤੀ।
1: ਕਾਲ ਨਹੀਂ ਕਹਿਣਾ, ਆਪਾਂ ਸੱਚ ਵਰਤਣਾ ਬੋਲਣਾ ਛੱਡਦਾ ਹੈ। ਇੱਥੇ ਗੁਰਮੁਖ ਪਿਆਰੀ ਕੌਣ ਸੁਣਦਾ ਸੱਚ? ਫਿਰ ਮਹਾਰਾਜ ਕਹਿੰਦੇ ਜਿਹੜੇ ਸ਼ਬਦ ਸੱਚ ਨਹੀਂ ਸੁਣਦੇ, ਜਿਹੜੇ ਭਾਈ ਧਰਮ ਦਾ ਮਾਰਗ ਨਹੀਂ ਵੇਖਦੇ, ਦ੍ਰਿਸ਼ਟੀ ਚ ਆਉਂਦਾ ਨਹੀਂ ਰੱਬ ਉਹਨਾਂ ਨੂੰ, ਉਹਨਾਂ ਨੂੰ ਸੁਣ ਲਓ ਬਾਣੀ ਦਾ ਹੁਕਮ। ਮਹਾਰਾਜ ਕਹਿੰਦੇ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ। ਇਹ ਆਪਣੇ ਖਾਤਰ ਹੈ ਭਾਈ। ਮਹਾਰਾਜ ਕਹਿੰਦੇ ਜਿਹਨੇ ਸ਼ਬਦ, ਪਹਿਲੇ ਸ਼ਬਦ ਦਾ ਅਰਥ ਸਤਿਗੁਰ ਅਕਾਲ ਪੁਰਖ ਵਾਹਿਗੁਰੂ ਸੱਚ, ਦੂਸਰੇ ਸ਼ਬਦ ਦਾ ਅਰਥ ਸੋਧੁਨ ਆਵਾਜ਼। ਸ਼ਬਦ ਹੀ ਵਾਹਿਗੁਰੂ ਹੈ, ਵਾਹਿਗੁਰੂ ਹੀ ਆਵਾਜ਼ ਹੈ, ਧੁਨ ਹੈ। ਜਿਹੜੇ ਵੇਖਦੇ ਨੀ ਕਣਕਣ ਵਿਚ ਰਮਿਆ ਹੋਇਆ ਵਾਹਿਗੁਰੂ, ਜਿਹੜੇ ਸੁਣਦੇ ਨੀ ਵਾਹਿਗੁਰੂ ਦੀ ਸ਼ਬਦ ਦੀ ਆਵਾਜ਼, ਮਹਾਰਾਜ ਕਹਿੰਦੇ ਅੰਨੇ ਬੋਲੇ। ਤੇ ਹੁਣ ਆਪਣੀ ਗੱਲ ਸੁਣ ਲਓ ਕਿ ਜਿਹੜਾ ਅੱਖਾਂ ਤੇ ਨਾ ਦਿਖੇ, ਕੰਨਾਂ ਤੇ ਨਾ ਸੁਣੇ, ਆਪਾਂ ਉਹਨੂੰ ਦੇਖ ਕੇ ਕਹੀ ਦਈ ਹੈ ਕਾਹਨੂੰ ਵਿਚਾਰਾ ਜਗ ਤੇ ਆਇਆ, ਆਖੋ ਸਤ ਨਾਮ। ਇਹ ਤਾਂ ਜਿਹੇ ਜਿਹਾ ਆਇਆ ਜਿਹੇ ਜਿਹਾ ਨਾ ਆਇਆ, ਉਹਨੂੰ ਦੇਖ ਕੇ ਕਹਿ ਦੀ ਦੇ। ਇਹੀ ਫੈਸਲਾ ਆਪਣੇ ਖਾਤਰ ਹੈ ਗੁਰੂ ਗ੍ਰੰਥ ਸਾਹਿਬ ਦਾ। ਮਹਾਰਾਜ ਕਹਿੰਦੇ ਜਿਹਨੇ ਅੱਖਾਂ ਨਾਲ ਸ਼ਬਦ ਦੇਖਿਆ ਨੀ, ਵਾਹਿਗੁਰੂ ਸੰਗਤ ਦੇ ਦਰਸ਼ਨ ਨਹੀਂ ਕੀਤੇ, ਕੰਨਾਂ ਨਾਲ ਸ਼ਬਦ ਸੁਣਿਆ ਨੀ, ਮਹਾਰਾਜ ਕਹਿੰਦੇ ਕਿਤਾ ਇਹ ਸੰਸਾਰ ਹੋਏ ਇੱਥੇ ਆਈ ਕਾਹਨੂੰ ਐ, ਅੱਜ ਕੇ ਆਖੋ ਸਤਨਾਮ। ਬੀਬੀ ਉਹ ਅੱਜ ਸਤਨਾਮ ਕਹਿ ਦਿਆ ਕਰੋ, ਕਿਉਂਕਿ ਕੱਲ ਨੂੰ ਨੀ ਕਹਾਉਣਾ। ਅੱਗੇ ਤਾਂ ਤੁਸੀਂ ਤਾਂ ਨੀ ਕਹਿੰਦੀਆਂ ਰਹੀਆਂ ਵੀ ਪੰਜ ਦਿਨ ਕਿਹੜਾ ਕਹੂਗਾ, ਹੁਣ ਅੱਜ ਤਾਂ ਪਿਛਲਾ ਦੁਆਨ, ਅੱਜ ਤਾਂ ਕਹਿ ਦੋ, ਕਹਿ ਦਿਆ ਕਰੋ ਸਤਨਾਮ। ਨਾਲੇ ਉਹੀ ਗੱਲ ਸੁਣਦੀਆਂ ਵੀ ਜਿਹੜੇ ਸੱਚ ਬੋਲਦੇ ਨੀ, ਸੱਚ ਸੁਣਦੇ ਨੀ, ਅੰਨੇ ਤੇ ਬੋਲੇ, ਪਤਾ ਨੀ ਉਹੀ ਕੰਮ ਪਸੰਦ ਹੈ। ਅੱਜ ਖੇ ਕੁਛ ਮਰਜ਼ੀ ਹੁੰਦੀ ਆ, ਮਰਜ਼ੀ ਹੁੰਦੀ ਆ ਆਪੋ ਆਪਣੀ। ਮਹਾਰਾਜ ਕਹਿੰਦੇ ਸ਼ਬਦ ਨਾ ਜਾਣੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਮਹਾਰਾਜ ਕਹਿੰਦੇ ਆਈ ਕਿਵੇਂ, ਮਾਇਆ ਧਾਰੀ ਅਤ ਅੰਨਾ ਬੋਲਾ। ਇਹ ਸਰੀਰ ਨੂੰ ਧਾਰਨ ਵਾਲਾ ਜੀਵ ਮਨ, ਐਸਾ ਇਹਦਾ ਪ੍ਰਭਾਵ ਪੈ ਗਿਆ ਸਾਡੇ ਉੱਤੇ ਗੁਰਮੁਖੋ, ਸੱਚ ਸੁਣਨ ਤੋਂ ਬੋਲੇ ਹੋ ਗਏ, ਸੰਗਤ ਗੁਰੂ ਦੇ ਦਰਸ਼ਨ ਕਰਨ ਤੋਂ ਅੰਨੇ ਹੋ ਗਏ। ਬਹੁ ਪਰਖ ਕੀਤੀ ਜੱਗ ਦੀ, ਇਹ ਕਣਕ ਕਹੀ ਜੀ ਹੈ, ਟਰੈਕਟਰ ਕਿਹੋ ਜਿਹਾ ਹੈ, ਇਹਦੀ ਪੱਗ ਕਹੀ ਜੀ ਬੰਨੀ ਵੀ ਹੈ, ਤੁਰਦਾ ਕਿਵੇਂ ਹੈ, ਇਹਦੇ ਕੱਪੜੇ ਕਹੇ ਜੇ ਪਾਏ ਹੋਣੇ। ਪਰ ਗੁਰਮੁਖ ਪਿਆਰਿਓ ਆਪਣੇ ਆਪ ਵਾਪਸ ਖਿਆਲ ਨਹੀਂ ਕੀਤਾ ਕਿ ਮੈਂ ਖੁਦ ਕਿਹੋ ਜਿਹਾ। ਆਹ ਜਿਹੜੇ ਸੰਗਤ ਦੇ ਜੋੜ ਮੇਲੇ ਮਹਾਰਾਜ ਬਖਸ਼ਦੇ ਨੇ, ਇਹ ਕੋਈ ਐਵੇਂ ਦਿਖਾਵਾ ਜਾਂ ਰਿਵਾਜ ਨਾ ਬਣਾਓ ਇਹਨਾਂ ਗੱਲਾਂ ਨੂੰ। ਇੱਥੇ ਆ ਕੇ ਕੇਵਲ ਤੇ ਕੇਵਲ ਪਤਾ ਕਰਨਾ ਕਿ ਬੰਦਿਆ ਤੂੰ ਖੁਦ ਕੀ ਹੈ। ਥੋੜੇ ਜਿਹੇ ਵਹਿਮ ਹੋ ਗਿਆ ਸਾਨੂੰ, ਚਲੋ ਵੀ ਚੱਲੀਏ ਸੰਤ ਕਿਹੜੀ ਕਹਾਣੀ ਸੁਣਾਉਣਗੇ, ਕਿਹੜੀਆਂ ਕੁ ਧਾਰਨਾ ਪੜਨਗੇ, ਅੱਜ ਕਿੰਨੇ ਕੁ ਚਿਮਟੇ ਖੜਕਣਗੇ, ਕਿੰਨਾ ਕੁ ਅਮਲਾ ਫੈਲਾ ਸੰਤ ਦੇ ਨਾਲ ਫਿਰਦਾ ਹੋਊਗਾ। ਬਸ ਜਿਹੜੀ ਗੱਲ ਇੱਥੋਂ ਲੈਣ ਆਉਣੀ ਸੀ, ਗੁਰਦੁਆਰਿਆਂ ਦਾ ਵੀ ਥੋੜਾ ਹੀ ਹਾਲ ਹੈ। ਜਾਣੇ ਹੋ ਜਾਇਆ ਕਰੋ ਗੁਰਦੁਆਰਿਆਂ ਚ, ਕੀ ਵੇਖਦੇ ਉੱਥੇ ਜਾ ਕੇ, ਬੜਾ ਵੱਡਾ ਹਾਲ ਬਣਿਆ ਵੇ, ਬੜਾ ਸ਼ੰਖ ਮਰਮਰ ਲੱਗਿਆ ਵੇ, 6 ਮੰਜ਼ਿਲਾ ਬਣ ਗਿਆ, ਸਿਉਣਾ ਚੜਿਆ ਵੇ। ਜਿਸ ਕੰਮ ਵਿੱਚੋਂ ਗੁਰਦੁਆਰੇ ਨੇ ਸਾਨੂੰ ਕੱਢਣਾ ਸੀ ਨਾ ਮਾਇਆ ਵਿੱਚੋਂ, ਗੁਰਦੁਆਰੇ ਸਗੋਂ ਪਾਉਣ ਲੱਗ ਪਏ। ਆਖੋ ਸਤਨਾਮ। ਜਿਹੜਾ ਜਾਂਦਾ ਉੱਥੇ ਗੁਰੂ ਨੂੰ ਨੀ ਦੇਖਦਾ ਵੀ ਗੁਰੂ ਦਾ ਇੱਥੇ ਸ਼ਬਦ ਕੀ ਹੈ, ਗੁਰੂ ਤੋਂ ਉੱਥੇ ਤੇ ਪੱਥਰ ਲੱਗੇ ਹੋਏ ਦੇਖਦੇ ਨੇ, ਉੱਥੇ ਦਾ ਸੰਖ ਮਰਮਰ ਦੇਖ, ਉਹਦੀ ਉਚਾਈ ਦੇਖਦੇ ਆ ਕਿੰਨੀ ਕੁ, ਉਹਦੀਆਂ ਮੰਜ਼ਿਲਾਂ ਗਿਣਗੇ ਗੁਰਦੁਆਰੇ ਦੀਆਂ ਕਿੰਨੀਆਂ, ਇੱਥੇ ਸਿਉਣਾ ਕਿੰਨਾ ਲੱਗਿਆ, ਵਾਹ ਹਾਲ ਕਿੰਨਾ ਵੱਡਾ ਬਣਿਆ ਵਾ। ਓ ਵਾਹ ਸਿੱਖੋ, ਪੱਥਰ ਤੇ ਸਿਵਨਾ ਦੇਖਣ ਗੁਰਦੁਆਰਿਆਂ ਚ ਜਾਣਾ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚ ਆ। ਜੇ ਪੱਥਰਾਂ ਤੇ ਹੀ ਗੁਰਦੁਆਰਿਆਂ ਦੀ ਮਹੱਤਤਾ ਆ ਗਈ, ਜੇ ਵੱਡੇ ਹੋਣ ਤੇ ਹੀ ਮਹੱਤਤਾ ਆ ਗਈ, ਤੁਸੀਂ ਹੈਰਾਨ ਹੋਵੋਗੇ, ਪਟਿਆਲੇ ਇੱਕ ਕੋਠੀ ਵਿਕੀ ਹੈ 7.5 ਕਰੋੜ ਰੁਪਏ ਦੀ, ਇੱਕ ਕੋਠੀ ਲਾ ਲਓ। ਪੱਥਰਾਂ ਦੀ ਕੀਮਤ ਫਿਰ ਮੱਥੇ ਟੇਕਣ ਲੱਗ ਜਾਓ ਵੀ ਬਹੁਤ ਕੀਮਤੀ ਹੈ। ਅੱਜ ਕੇ ਕੁਲ ਸਤਨਾਮ, ਹੈਰਾਨ ਕਰਨ ਵਾਲੀ ਗੱਲ ਹੈ, 7.5 ਕਰੋੜ ਦੀ ਇੱਕ ਕੋਠੀ, ਨਾਲ ਪਟਿਆਲਾ ਹੀ ਹੈ, ਕੋਈ ਦਿੱਲੀ ਤਾਂ ਨਹੀਂ ਹੈਗੀ। ਤੇ ਇਸ ਗੱਲ ਪਿੱਛੇ ਆਪਾਂ ਪਰਮਾਰਥ ਵਿੱਚੋਂ ਨਿਕਲ ਕੇ ਪਦਾਰਥਵਾਦ ਦੀ ਪੂਜਾ, ਤਾਂ ਹੀ ਉਹ ਸੰਗਰੂਰ ਦਾ ਇੱਕ ਹੁੰਦਾ ਸੀ ਮੇਰੇ ਨਾਲ ਵੀ ਜੇਲ੍ਹ ਚ ਰਿਹਾ ਤਾਂ ਉਹ ਅਕਾਲੀ ਕਵੀ ਜਥੇਦਾਰ ਉਹ ਕਵਿਤਾ ਸੁਣਾਉਂਦਾ ਹੁੰਦਾ ਤਾਂ ਕਹਿੰਦਾ ਜਦ ਸਿੱਖਾਂ ਦੇ ਗੁਰਦੁਆਰੇ ਕੱਚੇ ਤੇ ਨਾ, ਕਹਿੰਦਾ ਸਿੱਖ ਬੜੇ ਪੱਕੇ ਤੇ, ਜਿਉਂ ਕਹਿੰਦਾ ਗੁਰਦੁਆਰੇ ਪੱਕੇ ਹੋਣ ਲੱਗੇ ਤੇ ਸਿੱਖ ਕੱਚੇ ਹੋਣ ਲੱਗ ਗਏ। ਗੱਲ ਉਹਦੀ ਬਿਲਕੁਲ ਖਰੀ, ਜਦ ਪਿੰਡ ਚ ਧਰਮਸ਼ਾਲਾ ਹੀ ਹੁੰਦੀ ਸੀ ਨਾ, ਗੁਰਦੁਆਰਾ ਹੁੰਦਾ ਹੀ ਨਹੀਂ ਸੀ, ਉੱਥੇ ਹੀ ਸਾਂਝਾ ਖੰਡ ਪਾਠ ਕਰਾਉਂਦੇ ਹੁੰਦੇ ਆਪਾਂ ਸਾਲ ਬਾਅਦ। ਹਰ ਪਿੰਡ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਹੀਂ ਸੀ, ਮੇਰੇ ਦੇਖਣ ਦੀ ਗੱਲ ਹੈ। ਆਨੰਦ ਕਾਰਜ ਕਿਸੇ ਪਿੰਡ ਕਰਾਉਣ ਜਾਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਸੇ ਪਿੰਡ ਤੋਂ ਲਿਆਉਣੀ, ਪਿੰਡ ਵਿਚ ਬੀੜ ਨਹੀਂ ਸੀ ਹੁੰਦੀ। ਪਰ ਉਦੋਂ ਸਾਡੇ ਮੁੰਡੇ ਜਰਦਾ ਨੀਥੇ ਚੱਬਦੇ, ਬੀੜੀਆਂ ਨੀਥੇ ਪੀਂਦੇ, ਦਾੜੀਆਂ ਨੀਥੇ ਵੱਢਦੇ, ਤੇ ਭਾਈ ਨੂੰ ਭਾਈ ਨੀਥਾ ਵੱਢਦਾ ਖੁਸ਼ ਧੀ ਭੈਣ ਦੀ ਇੱਜ਼ਤ, ਬੜਿਆਂ ਦਾ ਸਤਿਕਾਰ। ਅੱਜ ਜਿਵੇਂ ਸਾਡਾ ਅਮਲਾ ਪਹਿਲਾਂ ਵਧਿਆ ਨਾ, ਬਸ ਇੰਨੀ ਗੱਲ ਕਰ ਲਓ, ਜਿਵੇਂ ਡਾਕਟਰ ਪਿੰਡ ਪਿੰਡ ਹੋ ਗਏ ਨਾ, ਡਿਸਪੈਂਸਰੀਆਂ ਪਿੰਡ ਪਿੰਡ ਹੋ ਗਈਆਂ, ਹਸਪਤਾਲ ਬਿਮਾਰੀਆਂ ਕਹਿੰਦੀਆਂ ਹੋ ਜਾਓ ਇਕੱਠੇ ਡਾਕਟਰ, ਅਸੀਂ ਤੁਹਾਨੂੰ ਪਤਾ ਹੀ ਨਹੀਂ ਲੱਗਣ ਦੇਣਾ ਵੀ ਸਾਡੇ ਨਾਂ ਕੀ ਹੈ, ਅਜਕੇ ਖੁਸ਼ ਹੁਣ ਤੁਸੀਂ ਪੁੱਛ ਲਓ ਵੀ ਡਾਕਟਰ ਤੁਸੀਂ ਬਿਮਾਰੀਆਂ ਘਟਾਈਆਂ ਕਿ ਵਧਾਈਆਂ, ਹੱਥ ਬੰਨਦੇ ਫਿਰਦੇ ਡਾਕਟਰ ਚਾਹੁੰਦੇ ਮਨ ਵੀ ਜੀ ਤਾਂ ਗੱਲ ਛੱਡੋ ਅੰਮ੍ਰਿਤਸਰ ਦੀ, CMC PGI ਦਿੱਲੀ ਦਾ ਮੈਡੀਕਲ ਇੰਸਟੀਚਿਊਸ਼ਨ, ਉਹ ਵੀ ਹੱਥ ਬੰਨਦੇ ਕਹਿੰਦੇ ਇਹਨੂੰ ਚੱਕੇ ਲਿਜਾਓ, ਸਾਨੂੰ ਪਤਾ ਹੀ ਨਹੀਂ ਵੀ ਕਿਹੜੀ ਬਿਮਾਰੀ ਹੈ, ਖੁਸ਼ ਸਦਨਾ ਉਹ ਕਹਿੰਦੇ ਪਹਿਲਾਂ ਹੀ ਲੈ ਜਾਓ ਫਿਰ ਟੈਕਸੀ ਵਾਲਾ ਵੀ ਡਬਲ ਭਾੜਾ ਲਾਊਗਾ। ਕੀ ਫਾਇਦਾ ਹੋਇਆ ਗੁਰਮੁਖ ਪਿਆਰਿਓ, ਜਿਵੇਂ ਇੰਨੇ ਡਾਕਟਰ ਹੋ ਗਏ ਤੇ ਬਿਮਾਰੀਆਂ ਵੱਧ ਗਈਆਂ, ਇੰਨੇ ਧਰਮ ਸਥਾਨ ਹੋ ਗਏ ਈਰਖਾ ਤੇ ਦੁਆਇਸ਼ ਵੱਧ ਗਈ। ਮਹਾਰਾਜ ਨੇ ਫਿਰ ਸਾਫ ਕਿਹਾ ਸੀ ਸਾਨੂੰ ਇਹਨਾਂ ਕੰਮਾਂ ਦੀ ਲੋੜ ਨਹੀਂ, ਜਿਸ ਕੰਮ ਦੀ ਲੋੜ ਹੈ ਉਹ ਕਰੋ। ਕਿਸ ਕੰਮ ਦੀ ਲੋੜ ਹੈ? ਮਹਾਰਾਜ ਕਹਿੰਦੇ ਕਾਮ ਨਾ ਝੂਟਿਓ, ਕ੍ਰੋਧ ਨਾ ਝੂਟਿਓ, ਲੋਭ ਨਾ ਝੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨੀ ਝੂਟੀ, ਨਿਫੁਲ ਪਈ ਸਭ ਸੇਵਾ। ਕਰੀ ਜਾਓ ਮਨ ਸਮਝਾ ਲਉਂਗੇ, ਪਰ ਬੜਾ ਨਿਫੁਲ ਪਈ ਇੱਕ ਅੱਧੀ ਨੀ ਸਭ ਸੇਵਾ। ਤੁਹਾਨੂੰ ਅੱਗੇ ਵੀ ਪ੍ਰਮਾਣ ਦੇਈਦਾ, ਚਾਹੁੰਦੇ ਕਿਸੇ ਨੂੰ ਖੰਘ ਹੋ ਜਾਵੇ, ਹਟੇ ਨੇ ਨਾ 2 ਮਹੀਨੇ, ਫਿਰ ਘਰ ਦੇ ਵੀ ਤੰਗ ਹੋ ਜਾਂਦੇ, ਫਿਰ ਉਹ ਅੰਮ੍ਰਿਤਗੜ੍ਹ ਜਾ ਕੇ ਕਿਸੇ ਡਾਕਟਰ ਨੂੰ ਦਊ 50 ਰੁਪਏ ਫੀਸ, ਹੱਥ ਬੰਨੂ ਡਾਕਟਰ ਸਾਹਿਬ ਬਹੁਤ ਬੱਖੀਆਂ ਵੀ ਦੁਖਣ ਲੱਗ ਗਈਆਂ, ਹਟਾਓ ਖੰਘ, ਬੜੀਆਂ ਮਹਿੰਗੀਆਂ ਦਵਾਈਆਂ, ਲਿਖ ਦੂਗਾ ਕੈਪਸੂਲ ਸਿਰਫ 300 ਰੁਪਏ ਦੀ ਦਵਾਈ। ਤੇ ਤੁਹਾਨੂੰ ਬੇਨਤੀ ਇੰਨੀ ਹੈ ਵੀ ਖੰਘ ਹਟਾਉਣ ਦੀ ਦਵਾਈ ਖਾ ਲਿਓ 300 ਰੁਪਏ ਦੀ, ਤੇ ਪਕੌੜੇ 3 ਰੁਪਏ ਦੀ ਬਥੇਰੇ ਹੈ, ਖੁਸ਼ ਸਤਨਾਮ, ਬੈਲੈਂਸ ਬਰਾਬਰ ਹੈ। ਬੀਬੀ ਉਹ ਖੰਘ ਹਟਾਉਣ ਦੀ ਦਵਾਈ ਖਾਓ 300 ਦੀ ਤੇ ਗੋਲ ਗੱਪੇ 3 ਦੇ, ਬਸ 300 ਗਿਆ ਆ। ਅੰਮ੍ਰਿਤਗੜ੍ਹ ਦੇ ਡਾਕਟਰ ਦਾ ਗੇੜਾ ਐਵੇਂ ਗਿਆ, ਉਹ ਕੰਮ ਹੁਣ ਆਪਣਾ ਹੈ। ਗੁਰਦੁਆਰੇ ਦਾ ਗੇੜਾ, ਸੁਖਮਨੀ ਦਾ ਪਾਠ, ਖੰਡ ਪਾਠ, ਦੇਗਾਂ ਰਮਾਲੇ, ਕਾਰ ਸੇਵਾ ਵਾਲੇ ਨੂੰ ਕਣਕ ਦੀਆਂ ਬੋਰੀਆਂ, ਸੰਤਾਂ ਨੂੰ ਟੈਰੀ ਕਾਰਡ ਦੇ ਚੋਲੇ, ਬਹੁਤ ਕੰਮ ਚੱਲਦਾ, ਪਰ ਪਰਹੇਜ਼ ਹੈ ਨੀ, ਵਿਕਾਰ ਛੱਡੇ ਨੀ। ਗਲਾਈਕੋਟੀਨ ਕੀ ਕਰੂਗੀ ਜਦ ਘਰਦਿਆਂ ਨੂੰ ਤਾਂ ਕਹਿੰਦੇ ਅਚਾਰ ਦਓ ਮੈਨੂੰ ਰੋਟੀ ਨਾਲ। PGI ਦਾ ਹਾਰਟ ਦਾ ਆਪਰੇਸ਼ਨ ਕੀ ਕਰੂ, ਬੰਗਲੌਰ ਚ ਰਹਿ ਜਾਈ, 3 ਲੱਖ ਰੁਪਏ ਲੱਗਦਾ ਹਾਰਟ ਦੇ ਆਪਰੇਸ਼ਨ ਨੂੰ ਬੰਗਲੌਰ, 3 ਲੱਖ ਲਾ ਕੇ ਆ ਜਾਓ ਤਾਂ ਟੱਲੀ ਵਰਗਾ ਬਣਾ ਦੇਣਗੇ, ਪਰ ਆ ਕੇ ਘਰਦਿਆਂ ਨੂੰ ਕੀ ਕਹਿੰਦੇ, ਮੈਨੂੰ ਖੋਏ ਦੀਆਂ ਪਿੰਨੀਆਂ ਬਣਾ ਕੇ ਦਾ, ਕੀ ਬੰਗਲੌਰ ਤੈਨੂੰ ਕਰੂਗੀ ਫਿਰ? ਉਹ ਤਾਂ ਕਿਹਾ ਤੈਨੂੰ ਦੁੱਧ ਵੀ ਨਾ ਪੀ, ਤੂੰ ਖੋਆ ਮੰਗਦੇ ਘਰ ਆ ਕੇ, ਫਿਰ ਤੇਰਾ ਹਾਰਟ ਦਾ ਆਪਰੇਸ਼ਨ। ਇਹੀ ਕੰਮ ਸਾਡਾ ਹੁਣ, ਅਖੰਡ ਪਾਠ ਕਰਾ ਲਓ, ਸੰਤਾਂ ਦੇ ਗੇੜੇ ਮਰਾ ਲਓ, ਤੀਰਥਾਂ ਤੇ ਜਾ ਆਓ, ਲੰਗਰ ਲਾ ਦੋ, ਜਦ ਤੱਕ ਆਪਣੇ ਆਪ ਨੂੰ ਸ਼ੁੱਧ ਨਹੀਂ ਨਾ ਕਰਦੇ। ਜੱਟਾਂ ਵਾਲੀ ਗੱਲ ਲੈ ਲਓ, ਲੁਧਿਆਣੇ ਤੇ ਯੂਨੀਵਰਸਿਟੀ ਤੇ ਬੀਜ ਲਿਆਇਓ, ਇਫਕੋ ਦਾ ਡਾਇਆ ਲਿਆਇਓ, ਯੂਰੀਆ ਵੀ ਬੜਾ ਸੋਹਣਾ ਲਿਆ, ਮੋਟਰ ਵੀ ਲੱਗੀ ਵੀ ਹੈ, ਟਰੈਕਟਰ ਵੀ ਫੋੜ ਖੜੇ, ਝਾੜ ਨਹੀਂ ਨਿਕਲਣਾ ਜਦ ਤੱਕ ਖੇਤ ਸ਼ੁੱਧ ਨਹੀਂ ਹੋਊਗਾ, ਜਿੰਨਾ ਮਰਜ਼ੀ ਕੀਮਤੀ ਰਹੇ ਪਾ ਲੇ। ਹੁਣ ਸੁਣ ਲਓ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਆਪਣੇ ਖਾਤਰ, ਮਹਾਰਜ ਕਹਿੰਦੇ ਧਰ ਤਕਾਇਆ ਸਾਧਕੈ ਵਿੱਚ ਦੇ ਕਰਤਾ ਵੀ ਉਹ। ਤੁਸੀਂ ਜੀਰੀਆਂ ਵੱਢੀਆਂ ਹੁਣ, ਉਧਰ ਤਾਂ ਕੰਬਾਈਨ ਜੀਰੀ ਵੱਢ ਕੇ ਨਿਕਲੇ ਖੇਤ ਚੋਂ, ਉਧਰ ਮੇਰੇ ਵਰਗਾ ਡਰਿੱਲ ਪਾਈ ਫਿਰੇ ਵੀ ਕਣਕ ਕੇਰਨੀ ਹੈ, ਕੇਰ ਹੋ ਜੂ। ਉੱਥੇ ਗੋਡੇ ਗੋਡੇ ਤੇ ਜਾੜੇ ਖੜੇ ਆ ਜੀਰੀ ਦੇ, ਖੰਗਰ ਖੇਤ ਹੋਇਆ ਪਿਆ ਤੇ ਤੂੰ ਬਈ ਉੱਥੇ ਕਲਿਆਣ ਦਾ ਬੀਜ ਚੱਕੀ ਫਿਰਦਾ ਵੀ ਯੂਨੀਵਰਸਿਟੀ ਤੇ ਲਿਆਂਦਾ, ਕੀ ਕਰੂਗੀ ਡਰਿੱਲ? ਓਏ ਆਪਣੇ ਸਰੀਰ ਖੇਤ ਨੂੰ ਵੇਖਿਆ ਕਰੋ, ਇਹ ਤਾਂ ਵਿਸ਼ੇ ਵਿਕਾਰਾਂ ਦੇ ਜਾੜਿਆਂ ਨਾਲ ਭਰਿਆ ਪਿਆ ਤੇ ਨਾਮਦਾਨ ਦਾ ਵਿੱਚ ਬੀਜ ਬੀਜਣ ਡਏ ਹੋ। ਨਹੀਂ ਜੰਮਣਾ ਚਾਹਤਾ ਖੇਤ ਨਹੀਂ ਕਮਾਹੂ, ਪਹਿਲਾਂ ਧਰਤੀ ਨੂੰ ਸਵਾਰੋ ਫੇਰ ਬੀਜ ਬੀਜ। ਆ ਦੇਖੇ ਤੇ ਸੜਕ ਤੇ ਜਾਂਦੇ ਨੇ, ਜਿਹੜਾ ਜੱਟ ਖੇਤ ਨੂੰ ਕਮਾ ਲਵੇ ਨਾ, ਬੀਜ ਦੇਵੇ ਕਮਾ ਕੇ ਕਣਕ, ਜਦ ਯੂਰੀਆ ਪਾਉਣ ਜਾਂਦਾ ਨਾ, ਪੈਰ ਰੱਖਣ ਨੂੰ ਜਗ੍ਹਾ ਨਹੀਂ ਰਹਿੰਦੀ ਕਿਤੇ, ਜੇ ਕਮਾਈ ਹੋਈ ਵੀ ਹੈ ਖੇਤ ਦੀ, ਪੈਰ ਰੱਖਣ ਨੂੰ ਜਗ੍ਹਾ ਨਹੀਂ ਰਹਿੰਦੀ। ਮੇਰੇ ਵਰਗੇ ਜਿਹੜੇ ਊਈ ਛਿੱਟਾ ਦੇ ਦਿੰਦੇ, ਉੱਥੇ ਚਾਹੇ ਟਰੈਕਟਰ ਲੰਘਾ ਲਓ, ਬੂਟਾ ਹੀ ਨਹੀਂ ਲੱਜਦਾ ਅੱਜ ਖੁਸ਼। ਉਹ ਏਦਾਂ ਬੂਟੇ ਜੰਮਣਗੇ ਵੀ ਆ ਜਾ ਜੇ ਚੱਪਲੀ ਮਾਰ ਕੇ ਬੈਠਣਾ, ਪ੍ਰਸ਼ਾਦਾ ਵੀ ਵਿੱਚੇ ਛੱਕ ਲਈ, ਇੱਥੇ ਤੈਨੂੰ ਜਗ੍ਹਾ ਦਿੰਦੇ ਆ। ਆਹੀ ਕੰਮ ਆਪਣੇ ਤਨ ਰੂਪੀ ਖੇਤ ਸਵਾਰਿਆ ਨਹੀਂ ਤੇ ਨਾਮਦਾਨ ਦੇ ਬੀਜ ਕੇਰਨ ਡਏ ਹੋ। ਜੇ ਨਾਮਦਾਨ ਦਾ ਬੀਜ ਬੀਜਣੇ ਤਾਂ ਗੁਰੂ ਨਾਨਕ ਦਾ ਫਾਰਮੂਲਾ ਯਾਦ ਰੱਖੋ, ਪਹਿਲਾਂ ਮਨ ਨੂੰ ਕਿਸਾਨ ਬਣਾਓ, ਹਾਲੀ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ, ਕੋਈ ਬੀਜ ਪਾਣੀ ਤੇ ਬਿਨਾਂ ਨਹੀਂ ਜੰਮ ਸਕਦਾ। ਤੂੰ ਮੁਸ਼ਕਤ ਮਿਹਨਤ ਦਾ ਪਾਣੀ ਕਿਹੜਾ ਸਮਾਂ ਕੱਢ, ਚੌਂਕੜਾ ਮਾਰ, ਕੋਈ ਮਿਹਨਤ ਕਰਨੀ ਪਊ, ਭਜਨ ਐਵੇਂ ਹੋਜੂਗਾ। ਹੁਣ ਤਾਂ ਮਿਹਨਤ ਕਰਨੀ ਪਈ ਨਹੀਂ ਕਿਉਂਕਿ ਸਾਇੰਸ ਦਾ ਯੁੱਗ ਹੈ, ਹੁਣ ਤਾਂ ਬਸ ਜੇ ਕੋਈ ਪਾਠ ਕਰਦਾ ਵੀ ਹੈ ਤੁਹਾਡੇ ਚੋਂ ਜਾਂ ਮੇਰੇ ਵਰਗਾ ਵੀ, ਆਦੋਂ ਪੜ੍ਹਿਆ ਅੰਤੋਂ ਪੜ੍ਹਿਆ ਤੇ ਵਿੱਚੋਂ ਵਿੱਚੋਂ ਦਰਸ਼ਨ ਕਰਿਆ, ਖੇਆ ਖੁਸ਼ ਹੋ ਗਿਆ ਨਿਤਨੇ, ਬਸ ਆ ਸ਼ੁਰੂ ਹੁੰਦਾ ਆ ਭੁੱਖ ਪੈ ਜਾਂਦਾ। ਆ ਜਪਜੀ ਸਾਹਿਬ ਦਾ ਤੇ ਇੱਕ ਨਵੇਂ ਕੰਮ ਛੇੜ ਲਿਆ ਸਿੱਖਾਂ ਨੇ, ਨਵੇਂ ਗੁਸਲਖਾਨੇ ਦੇ ਵਿੱਚੇ ਸ਼ੁਰੂ ਤੇ ਵਿੱਚੇ ਸਮਾਪਤ, ਖੁਸ਼ ਆ ਨਵੀਂ ਟਕਸਾਲ ਜੰਮੀ ਹੈ ਜਪਜੀ ਸਾਹਿਬ ਦੀ। ਜੇ ਗੁਸਲਖਾਨੇ ਨਹਾਉਣ ਨੂੰ ਫੜਦੇ ਨਾ, ਗੜਬੀ ਪਾਉਂਦਾ ਮੂੰਹ ਪਰ ਨਾਲੇ ਲਕਸ ਮਲੀ ਜਾਂਦਾ, ਨਾਲੇ ਸਾਚਾ ਸਾਹਿਬ ਸੱਚ ਨਾ, ਇਹਦੀ ਤੇਲ ਮਰੀ ਜਾਊ ਤੇ ਸੱਚਖੰਡ ਵਸੇ ਨਿਰੰਕਾਰ ਤੇ ਪੁੱਜ ਗਿਆ। ਬਸ ਜਦ ਕਛਹਿਰਾ ਤੌਲੀਆ ਸਾਹਿਬ ਕੀਤਾ ਤੇ ਪਵਨ ਗੁਰੂ ਪਾਵਣੀ ਪਿਤਾ ਅੰਦਰੇ ਹੋ ਗਿਆ। ਵਾਹ ਸਿੱਖੋ, ਜਪਜੀ ਸਾਹਿਬ ਗੁਸਲਖਾਨੇ ਚ ਪੜ੍ਹਨ ਨੂੰ ਬਣੀ ਹੈ। ਗੁਸਲਖਾਨਾ ਗੰਧ ਸਾਫ਼ ਕਰਨ ਵਾਸਤੇ ਹੁੰਦਾ, ਸਰੀਰ ਦੀ ਮੈਲ ਤਾਰਨ ਵਾਸਤੇ ਲਹਿਬ ਬਣੀਆਂ ਨੇ, ਸੀਟਾਂ ਬਣੀਆਂ ਨੇ, ਤੇ ਤੂੰ ਉੱਥੇ ਆਦ ਪੈਣੀ ਜਪਜੀ ਸਾਹਿਬ ਛੇੜੀ ਬੈਠੇ। ਨਿਬੇੜਨਾ ਕੰਮ ਵੀ ਇਸ਼ਨਾਨ ਦਾ ਵੀ ਨਿਬੜ ਜਾਵੇ, ਜਪਜੀ ਸਾਹਿਬ ਵੀ ਨਿਬੜ ਜਾਵੇ। ਬਸ ਕਿਉਂ ਕਰਮ ਕਾਂਡੀ ਬਣ ਗਏ, ਵਿਪਰਨ ਕੀ ਰੀਤ। 15 ਮਿੰਟ ਸਿੱਖ ਕੋਲ ਜਪਜੀ ਸਾਹਿਬ ਪੜ੍ਹਨ ਨੂੰ ਨਹੀਂ ਹੈ, ਸ਼ਾਂਤੀ ਮਿਲ ਜਾਵੇ, ਆਨੰਦ ਆ ਜਾਵੇ, ਘਰ ਵਿਚ ਚੜ੍ਹਦੀ ਕਲਾ ਹੋ ਜਾਵੇ। 15 ਮਿੰਟ ਗੁਰੂ ਖਾਤ ਨਹੀਂ, ਉਹ ਵੀ ਕਹਿੰਦਾ ਗੁਸਲਖਾਨੇ ਚ ਨਿਬੇੜੋ। ਤੇ ਗੁਰਸਿੱਖ ਪਿਆਰੇ ਹੋ, ਮਹਾਰਾਜ ਕਹਿੰਦੇ ਸ਼ਰਮ ਪਾਣੀ, ਕੁਝ ਮਿਹਨਤ ਕਰ, ਭਜਨ ਰੂਪੀ ਪਾਣੀ ਪਾ, ਮਿਹਨਤ ਦਾ ਪਾਣੀ ਪਾ, ਮਨ ਨੂੰ ਬਣਾ ਕਿਸਾਨ। ਤੇ ਖੇਤ ਕਿਹੜਾ? ਤਨ ਖੇਤ, ਇਹ ਤੇਰਾ ਸਰੀਰ ਖੇਤ ਹੈ, ਇਹ ਤਨ ਦੇਹੀ ਹੈ ਜਿਹੜੀ, ਇਹੀ ਧਰਤੀ ਹੈ ਤੇਰੀ, ਹੋਰ ਨੀ। ਆ ਜਿੱਥੇ ਹੁਣ ਇੰਤਕਾਲ ਜਮਾਬੰਦੀ ਦੀਆਂ ਚੱਕੀ ਫਿਰਦੇ ਹੋ ਨਾ ਨਕਲਾਂ, ਇਹ ਤਾਂ ਆਪਾਂ ਤੋਂ ਪਹਿਲਾਂ ਬਾਪੂ ਵੀ ਚੱਕੀ ਫਿਰਦਾ ਤਾ, ਉਹ ਤਾਂ ਆਪਾਂ ਤੋਂ ਪਹਿਲਾਂ ਚੱਕੀ ਫਿਰਦਾ ਤਾ, ਸਾਡੇ ਮੁੰਡਿਆਂ ਨੇ ਸਾਡੇ ਹੁੰਦੇ ਹੀ ਚੱਕ ਲੈਣੀ ਹੈ, ਖੁਸ਼ ਸ਼ਾਇਦ ਨਾ। ਉਹ ਬਹੁਤੇ ਸਿਆਣੇ ਹੋ ਗਏ, ਬਾਪੂ ਤੋਂ ਪਹਿਲਾਂ ਹੀ ਅੰਗੂਠਾ ਲਵਾ ਲੈਣੇ ਵੀ ਪਹਿਲਾਂ ਹੀ। ਰਾਮ ਕਰ, ਤੂੰ ਹੁਣ ਬਥੇਰੀਆਂ ਨਕਲਾਂ ਤੇ ਤਰਾਲੀਆਂ, ਹੁਣ ਸਾਨੂੰ ਦੇ ਜਾ ਬਤਰੀ ਤਰਾਈ, ਪਹਿਲਾਂ ਹੀ ਬਾਪੂ ਨੂੰ ਕਹਿ ਦਿੰਦੇ ਵੀ ਲਾ ਦੇ ਅੰਗੂਠਾ ਬਸ। ਇਹ ਬਹੁਤ ਆਪਣੀ ਵੇਖ ਤੇਰੀ ਧਰਤੀ ਹੈ ਤੇਰਾ ਸਰੀਰ ਇਹਦੇ ਵਿਚ ਬੀਜਣੇ ਤੂੰ ਕਰਮ ਸੁਣ ਲੋ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਕਰਮ ਧਰਤੀ ਸਰੀਰ ਕਲਯੁਗ ਵਿਚ ਜਿਹਾ ਕੋ ਬੀਜੇ ਤੇਹਾ ਫਲ ਪਾਏ ਇਹ ਜਿਹੜਾ ਤੇਰਾ ਸਰੀਰ ਹੈ ਭਾਈ ਇਹਦੇ ਵਿਚ ਕਰਮ ਰੂਪੀ ਬੀਜ ਬੀਜਣੇ ਤੇ ਇਹ ਤਨ ਰੂਪੀ ਧਰਤੀ ਤੇ ਮਹਾਰਜ ਕਹਿੰਦੇ ਜਿਹਾ ਕੋ ਬੀਜੇ ਠੀਕ ਹੈ ਇੱਥੇ ਥੋੜੀ ਜਿਹੀ ਰਿਆਇਤ ਹੈ ਤੈਨੂੰ ਜੇ ਇੱਕ ਫਸਲ ਲੋਟ ਨਾ ਜੰਮੇ ਛੱਲ ਕੇ ਦੂਈ ਬੀਜ ਦੇਗਾ ਆ ਪਿੱਛੇ ਤੇ ਦੇਖ ਲਓ ਜੀੜੀਆਂ ਨੇ ਥੋੜਾ ਜਿਹਾ ਜਲਵਾ ਦਿਖਾਇਆ ਆਪਾਂ ਨੂੰ ਜੀੜੀਆਂ ਨੇ ਬਦਲਤੀਆਂ ਕਹਿੰਦੇ ਹੁਣ ਇੱਖੇ ਬੀਜਣੇ ਇਹ ਤੈਨੂੰ ਅਧਿਕਾਰ ਹੈ ਜਿਸ ਮਰਜ਼ੀ ਖੇਤ ਵਿਚ ਇੱਕ ਬੀਜ ਲੈ ਜੀਰੀ ਬੀਜ ਲੈ ਕਣਕ ਬੀਜ ਲੈ ਕੀਨੂੰ ਲਾ ਲੈ ਬਰਸੀਨ ਬੀਜ ਲੈ ਤੈਨੂੰ ਅਧਿਕਾਰ ਹੈ ਨਾ ਇਸੇ ਤਰ੍ਹਾਂ ਇਸ ਤਨ ਰੂਪੀ ਖੇਤ ਵਿਚ ਵੀ ਤੈਨੂੰ ਅਧਿਕਾਰ ਹੈ ਚਾਹੇ ਕੰਡੇ ਬੀਜ ਲੈ ਤੇ ਚਾਹੇ ਅੰਗੂਰ ਬੀਜ ਲੈ ਇਸੇ ਅਧਿਕਾਰ ਦੀ ਵਰਤੋਂ ਤੈਨੂੰ ਦੇ ਤੀ ਪੂਰੀ ਚਾਹੇ ਇਹਦੇ ਵਿਚ ਬਿਖ ਬੀਜ ਲੈ ਚਾਹੇ ਅੰਮ੍ਰਿਤ ਬੀਜ ਲੈ ਉਹ ਤੁਹਾਡੀ ਮਰਜ਼ੀ ਆਪਣੇ ਖੇਤ ਵਿਚ ਚਾਹੇ ਕਿੱਕਰਾਂ ਬੀਜ ਲਓ ਚਾਹੇ ਕਿਨੂੰ ਲਾ ਲਓ ਤੁਹਾਨੂੰ ਹਟਾਉਣ ਵਾਲਾ ਕੌਣ ਜੰਮੇ

ਜਗਤ ਦੇ ਪਾਤਸ਼ਾਹ ਨੇ ਆਸਾ ਜੀ ਦੀ ਵਾਰ ਦੇ ਸਲੋਕ ਵਿਚ ਵੀ ਆਖਿਆ ਕਿ ਬੀਜੈ ਵਿਖ ਮੰਗੈ ਅੰਮ੍ਰਿਤ। ਵੇਖੋ ਇਹ ਨਿਆਓ ਪਰ ਸੰਸਾਰ ਦੇ ਲੋਕੋ ਇਨਸਾਫ ਤਾਂ ਦੇਖੋ ਤੁਹਾਡਾ ਕੀ ਹੈ। ਜੋ ਜੀ ਹੋਏ ਸੋ ਗਵੈ। ਕਣਕ ਦੇ ਬੀਜ ਬੀਜੇ ਤੇ ਤੁਸੀਂ ਕਹੋ ਵੀ ਜੌਂ ਦਾ ਬੂਟਾ ਜੰਮੇ। ਜੌਂ ਦਾ ਬੀਜ ਬੀਜ ਕੇ ਤੇ ਬਾਹਰ ਬੈਠੇ ਸੋਚੋ ਇਹ ਤੋਂ ਕਣਕ ਜੰਮੂਗੀ। ਜੋ ਜੀ ਜਿਹੜਾ ਬੀਜ ਹੋਊ ਉਹੀ ਉੱਗਣਾ। ਜੇ ਤੂੰ ਬੀਜ ਕੇ ਆਵੇਂ ਤੁੱਕੇ ਕਿੱਕਰ ਤੇ ਚੌਂਦੇ ਦੇ ਬੈਠ ਕੇ ਬਰੋਟੇ ਹੇਠ ਗੱਲਾਂ ਕਰੇ ਆਪਣੇ ਪ੍ਰੇਮੀਆਂ ਦੇ ਨਾਲ, ਕੀਨੂ ਲਾ ਕੇ ਆਏ ਹੈ, ਕਸ਼ਮੀਰੀ ਸੇਬਾਂ ਦੇ ਬੀਜ ਬੀਜੇ, ਇੱਥੇ ਅਮਰੂਦ ਲੱਗਣਗੇ। ਮਰਜ ਕਹਿੰਦੇ ਮੌਕਾ ਕਿਹਾ ਵਾਓ, ਤੇਰਾ ਕਿਹਾ ਰਲ ਗਿਆ ਹਵਾ ਚ, ਕੋ ਸਾਧਨ ਉਹ ਤੇਰੇ ਕਹੇ ਤੇ ਨੀ। ਜਿਹੜਾ ਬੀਜ ਬੀਜ ਕੇ ਆ ਉਹੀ ਜੰਮੂਗਾ ਤੇ ਬੀਜੇ ਫਿਕ। ਇੱਥੇ ਹੋਰ ਵੀ ਸਾਨੂੰ ਬੇਨਤੀ ਹੈ, ਡੇਗਾ ਕਰਾਓ, ਮੈਂ ਨੀ ਹਟਾਉਂਦਾ। ਜੇ ਕਰਾਓਗੇ ਕੋਈ ਸਾਨੂੰ ਫਾਇਦਾ ਹੀ ਹੋਊਗਾ। ਕੋ ਸਾਧਨ ਕਰਾਇਆ ਕਰੋ, ਪਰ ਬੇਨਤੀ ਹੈ ਵੀ ਤੁਹਾਡੇ ਘਰ ਕੱਲੇ ਕੱਲੇ ਦੇ ਚੁੱਲ੍ਹੇ ਹੈਗੇ, ਕਿਸੇ ਦੇ ਗੈਸ ਦੇ ਚੁੱਲ੍ਹੇ ਨੇ, ਕਿਸੇ ਦੇ ਸਟੋਵ ਦੇ ਨੇ, ਕਿਸੇ ਦੇ ਦੂਸਰੇ ਨੇ। ਸਵੇਰੇ ਉੱਠ ਕੇ ਨਾ ਤੁਸੀਂ ਗੈਸ ਚਲਾ ਦਿਓ ਚੁੱਲ੍ਹਾ, ਉੱਪਰ ਰੱਖ ਦਿਓ ਪਤੀਲਾ ਦੁੱਧ ਦਾ ਤੇ ਢੱਕਣ ਦੇ ਦਿਓ ਉੱਪਰ, ਫੁੱਲ ਗੈਸ ਛੱਡ ਕੇ ਪਤੀਲਾ ਰੱਖ ਕੇ ਨਾ ਫਿਰ ਗੁਰਦੁਆਰੇ ਸਾਹਿਬ ਨੂੰ ਆ ਜਿਓ ਤੇ ਸੱਚੇ ਪਾਤਸ਼ਾਹ ਨੂੰ ਕਿਹੋ, ਸੱਚੇ ਪਾਤਸ਼ਾਹ ਆਹ ਲੈ 5 ਰੁਪਏ ਦੀ ਦੇਗ, ਜਿਹੜਾ ਮੈਂ ਪਤੀਲਾ ਧਰ ਕੇ ਆਇਆ, ਤੱਤਾ ਨਾ ਹੋਣ ਦਈ, ਖੁਸ਼ ਸਾਡੇ ਫਾਰਮੂਲੇ ਸਾਇੰਸ ਕੀ, ਜਿਹੜੇ ਤੁਹਾਡੇ ਫਾਰਮੂਲੇ, ਸਾਇੰਸ ਤਾਂ ਪਿੱਛੇ ਹੀ ਰਹੇਗੀ ਆਪਾਂ। ਜਿਹੜਾ ਮੈਂ ਪਤੀਲਾ ਧਰ ਕੇ ਆਇਆ ਨਾ, ਗੈਸ ਫੁੱਲ ਛੱਡ ਕੇ ਆਇਆ, ਮੈਂ ਤੈਨੂੰ ਦੇਗ ਦਿੰਦਾ 5 ਰੁਪਏ ਦੀ, ਸੱਚੇ ਪਾਤਸ਼ਾਹ ਤੱਤਾ ਨਾ ਹੋਣ ਦੇ। ਇਹ ਦੇਗ ਹੈ ਫਿਰ ਕਰਪਸ਼ਨ ਹੈ, ਦੱਸ ਦੋ ਤੁਸੀਂ, ਉਹ ਤਾਂ ਰਿਸ਼ਵਤ ਹੈ, ਗਲਤ ਕੰਮ ਕਰਾਉਣਾ ਗੁਰੂ ਤੋਂ। ਆਪ ਚੁੱਲ੍ਹੇ ਪਰ ਤੂੰ ਧਰ ਕੇ ਆਇਆ ਤੇ ਗੁਰੂ ਨੂੰ ਦੇਖ ਲਾ ਕੇ ਕਹਿੰਦੇ ਤੱਤਾ ਨਾ ਹੋਣ ਦੇ। ਇਹ ਕੰਮ ਆਪਣਾ ਸਭ ਦਾ ਹੀ ਹੈ। ਆਪਾਂ ਨੇ ਘਰਾਂ ਵਿਚ ਚੁੱਲ੍ਹੇ ਜਾਲੇ ਵੇ ਵਿਕਾਰਾਂ ਦੇ, ਅੰਗੀਠੀਆਂ

ਭੱਠੀਆਂ ਮਗਰ ਹੀ ਤੇ ਬਾਬੇ ਨੂੰ ਦੇਖ ਖੜਾ ਕੇ ਕਹਿੰਦੇ ਸੱਚੇ ਪਾਤਸ਼ਾਹ ਸੀ ਕੋਲੇ ਪਾਈ ਜਾਣੇ ਤੂੰ ਪਾਣੀ ਪਾਈ ਜਾ ਖੁਸ਼ ਸਾਹਿਬ ਐਸਾ ਬਾਬਾ ਨਹੀਂ ਇਹ ਤਾਂ ਨਿਉਂਕਾਰੀ ਬਾਬਾ ਜੇ ਅੱਗ ਦੇ ਚੁੱਲ੍ਹੇ ਮਚਾਏ ਤੇ ਸੜੇਗਾ ਐਸਾ ਨਿਉਂ ਨੀ ਕੁਦਰਤ ਨੂੰ ਤਾਂ ਬਦਲਦੇ ਨੀ ਔਰ ਸਾਡੇ ਗੁਰੂ ਨੇ ਤਾਂ ਬਦਲਿਆ ਹੀ ਨੀ ਕੁਦਰਤ ਦੇ ਅਸੂਲ ਨੂੰ ਇੱਥੇ ਬਥੇਰੇ ਅਵਤਾਰ ਆਏ ਕਹਿੰਦੇ ਫਲਾਣਾ ਅਵਤਾਰ ਜੀ ਮੱਛੀ ਦੇ ਪੇਟ ਚੋਂ ਪੈਦਾ ਹੋ ਗਿਆ ਫਲਾਣਾ ਕਹਿੰਦੇ ਡੱਡੂ ਦੇ ਪੇੜ ਚੋਂ ਜੰਮਿਆ ਆਇਆ ਕੋਈ ਘੋੜੇ ਚੋਂ ਜੰਮਿਆ ਆਇਆ ਕੋਈ ਘੜੇ ਚੋਂ ਹੀ ਨਿਕਲਿਆ ਦੇਖੋ ਕੈਸੀਆਂ ਕਹਾਣੀਆਂ ਸਾਡੇ ਗੁਰੂ ਨੇ ਇੱਕੋ ਤੁਕ ਲਿਖ ਕੇ ਜਿਹਨੂੰ ਜੱਟ ਕਹਿੰਦੇ ਨਾ ਸੁਹਾਗਾ ਫੇਰ ਦੇਣਾ ਤੂੰ ਸਾਰਿਆਂ ਪਰੇ ਸੁਹਾਗਾ ਫੇਰਤਾ ਉਹ ਕਹਿੰਦੇ ਲੋਕੋ ਕਿਉਂ ਮਨਮੁਖ ਮੂਰਖ ਹੋਏ ਹੋ ਮੱਛੀ ਚੋਂ ਕਿਤੇ ਬੰਦਾ ਜੰਮ ਸਕਦਾ ਤੁਹਾਨੂੰ ਪਤਾ ਕੌਣ ਜੰਮਿਆ ਮੱਛੀ ਚੋਂ ਮਛਿੰਦਰ ਨਾਥ ਗੋਰਖ ਦਾ ਗੁਰੂ ਸਭ ਤੋਂ ਵੱਡਾ ਜੋਗੀ ਮਛਿੰਦਰ ਮਛਿੰਦਰ ਦਾ ਅਰਥ ਇਹ ਹੈ ਮੱਛੀ ਚੋਂ ਪੈਦਾ ਹੋਣ ਵਾਲਾ ਮੱਛ ਚੋਂ ਮੇਂਢਕ ਰਿਸ਼ੀ ਕਹਿੰਦੇ ਡੱਡੂ ਚੋਂ ਨਿਕਲਿਆ ਕੁੰਭ ਘੜੇ ਦੇ ਵਿੱਚੋਂ ਅਸ਼ਵਨੀ ਕੁਮਾਰ ਅਸ਼ਵ ਨਾਮ ਹੈ ਘੋੜੇ ਦਾ ਕਹਿੰਦੇ ਘੋੜੇ ਚੋਂ ਬੰਦਾ ਨਿਕਲਿਆ ਬਾਬੇ ਨਾਨਕ ਨੇ ਦਿੱਤਾ ਫੈਸਲਾ ਫਿਰ ਆ ਕੇ ਕਹਿੰਦਾ ਸੁਣ ਲਓ ਲੋਕੋ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਾਈ ਕੁੱਤੋਂ ਕੋ ਲਿਖ ਕੇ ਸਮੇਟਤਾ ਸਾਰੇ ਨੂੰ ਕਿਉਂ ਝੂਠ ਬੋਲਦੇ ਹੋ ਮਾਂ ਬਾਪ ਬਿਨਾਂ ਬੱਚਾ ਨਹੀਂ ਪੈਦਾ ਹੋ ਸਕਦਾ ਅੱਜ ਕੇ ਆਖੋ ਨਵੇੜਤੀ ਗੱਲ ਇੱਕੋ ਤੁਕ ਵਿੱਚ ਫੈਸਲੇ ਤਾਂ ਬਹੁਤ ਸੋਹਣੇ ਦਿੱਤੇ ਪਰ ਆਪਾਂ ਛੱਡਤੇ ਗੁਰਮੁਖ ਪਿਆ ਆਪਾਂ ਵਰਤੋਂ ਵਿੱਚ ਨਹੀਂ ਲਿਆਂਦੇ ਇਹ ਜਿਹੜੀ ਮਿਥਾਸਿਕ ਗੱਲਾਂ ਸੀ ਸਾਡੇ ਸਤਿਗੁਰਾਂ ਨੇ ਕੁਦਰਤ ਨੂੰ ਨਹੀਂ ਬਦਲਿਆ ਆਪ ਨਰਾਇਣ ਰੂਪ ਵੀ ਹੋ ਕੇ ਆਏ ਰੱਬ ਵੀ ਆਏ ਤਾਂ ਵੀ ਸੰਸਾਰ ਦੀ ਜੋ ਵਾਹਿਗੁਰੂ ਨੇ ਪ੍ਰਣਾਲੀ ਚਲਾਈ ਹੈ ਜਨਮ ਦੀ ਉਹ ਨਹੀਂ ਤੋੜੀ ਅੱਜ ਕੇ ਆਖੋ ਸਤਨਾਮ ਮਰਜ਼ਾ ਤੇ ਗੁਰੂ ਨਾਨਕ ਨੇ ਐਸੀ ਮਰਜ਼ਾਦਾ ਆਪ ਨਰਾਇਣ ਫਿਰ ਗੁਰੂ ਧਾਰਨ ਕੀਤਾ ਮਰਜ਼ਾਦਾ ਨਹੀਂ ਸੀ ਤੋੜਨੀ ਆਪ ਸੱਚਖੰਡ ਗਏ ਤੇ ਅਕਾਲ ਪੁਰਖ ਸ਼ਬਦ ਨੂੰ ਆਪਣਾ ਗੁਰੂ ਧਾਰਨ ਕੀਤਾ ਉਹ ਮਰਜ਼ਾਦਾ ਨਹੀਂ ਤੋੜੀ ਗੁਰਬਿਨ ਗਿਆਨ ਨਾ ਹੋਏ ਉਹ ਮਰਜ਼ਾਦਾ ਰੱਖੀ ਤੇ ਗੁਰਸਿੱਖ ਪਿਆਰਿਓ ਐਸੀ ਮਰਜ਼ਾਦਾ ਜੈਸੀ ਸਾਡੇ ਸਤਿਗੁਰਾਂ ਨੇ ਕਾਇਮ ਰੱਖੀ ਹੈ ਨਾ ਕਿਸੇ ਧਰਮ ਕਿਸੇ ਧਰਮ ਗ੍ਰੰਥ ਵਿੱਚੋਂ ਤੁਹਾਨੂੰ ਨਹੀਂ ਮਿਲ ਸਕਦੀ ਤੋ ਫਰਕ ਹੈ ਆਪਾਂ ਨੇ ਪਾ ਲਏ ਤੁਹਾਡੀ ਮਰਜ਼ੀ ਹੈ ਹੋਰ ਪਾ ਲਓ ਜੇ ਕੁਝ ਲੱਭਣਾ ਲੱਭਿਆ ਕੁਝ ਨਹੀਂ ਇੱਕ ਤਾਂ ਇਹ ਕਹਿਣ ਤੇ ਹੀ ਹੜ ਜੋ ਵੀ ਦਸੇ ਗੁਰੂ ਸਿੱਖਾਂ ਦੇ ਗੁਰੂ ਇਹ ਬਹੁਤ ਗਲਤ ਸ਼ਬਦ ਹੈ ਗੁਰਮੁਖ ਪਿਆਰੇ ਕੌਣ ਕਹਿੰਦਾ ਸਿੱਖਾਂ ਦੇ ਗੁਰੂ ਉਹ ਹਿੰਦੂਆਂ ਦੇ ਵੈਰੀ ਤੇ ਉਹ ਮੁਸਲਮਾਨਾਂ ਦੇ ਵੈਰੀ ਤੇ ਇੱਕ ਪਾਸੇ ਤੁਸੀਂ ਉਹਨਾਂ ਨੂੰ ਨਾਰਾਇਣ ਰੱਬ ਦਾ ਰੂਪ ਕਹਿੰਦੇ ਇੱਕ ਪਾਸੇ ਆਪਣੇ 2.5 ਕਰੋੜ ਚ ਕਹਿੰਦੇ ਸਾੜਾ ਹੀ ਹੈ ਹੋਰ ਨਾ ਕੋਈ ਲੈ ਜਿਓ ਅਜਿਹੇ ਤਾਂ ਹੀ ਤਾਂ ਬੈਠੇ ਰਹੇ ਆਪਾਂ ਤਾਂ ਹੀ ਤਾਂ ਵੇਖ ਲਓ ਮੈਂ ਤਾਂ ਜੇਲ੍ਹ ਵੀ ਕੱਟੀ ਤੀ ਜਦ ਕਿੱਥੇ ਤੱਕ ਪੰਜਾਬ ਹੁੰਦਾ ਸੀ ਦਿੱਲੀ ਤੋਂ 45 ਕਿਲੋਮੀਟਰ ਅੱਗੇ ਕਾਂਗੜਾ ਪੰਜਾਬ ਕੁੱਲੂ ਪੰਜਾਬ ਕਿੱਥੇ ਤੱਕ ਪੰਜਾਬ ਸੀ ਕਹਿੰਦੇ ਨਹੀਂ ਕੀ ਕਰਨਾ 2.5 ਕਿ ਜ਼ਿਲ੍ਹੇ ਲੈ ਕੇ ਬੈਠ ਗਏ ਖੁਸ਼ ਸਾਧਨਾ ਏਦਾਂ ਹੀ ਸਿੱਖ ਕਹਿੰਦੇ ਹੁਣ ਬਾਬਿਆਂ ਨੂੰ ਵੀ ਬਾਹਰ ਨਹੀਂ ਨਿਕਲਣ ਦੇਣਾ ਆਪਣੇ ਘਰਾਂ ਚ ਰੱਖਣਾ ਮੈਂ ਦੱਸ ਕਿੱਥੇ ਉਹ ਦਸੇ ਪਾਤਸ਼ਾਹ ਜਗਤ ਦੇ ਗੁਰੂ ਉਹਨਾਂ ਦੀ ਵਿਸ਼ੇਸ਼ਤਾ ਵਡਿਆਈ ਨੂੰ ਘਟਾਓ ਨਾ ਵਧਾਓ ਜਿੱਥੇ ਜਾਈਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਈ ਘਰ ਘਰ ਬਾਬਾ ਪੂਜੀਏ ਹਿੰਦੂ ਮੁਸਲਮਾਨ ਜੋ ਕਿਹਦਾ ਗੁਰੂ ਨਹੀਂ ਸੀ ਨਾਨਕ ਇੱਥੇ ਕਹਿੰਦੇ ਸਿੱਖਾਂ ਦੇ ਗੁਰੂ ਸਿੱਖਾਂ ਦਾ ਗੁਰੂ ਸੀ ਦਸਮ ਪਾਤਸ਼ਾਹ 10 ਲੱਖ ਦਾ ਘੇਰਾ ਵੱਢਣ ਨੂੰ ਫਿਰਨ ਮੁਗਲ ਤੇ ਗੁਰਮੁਖ ਪਿਆਰਿਓ ਜਿਹੜੇ ਵੱਢਣ ਨੂੰ ਮੁਗਲ ਫਿਰਦੇ ਸੀ ਉਹ ਵੀ ਮੁਸਲਮਾਨ ਤੇ ਜਿਹੜੇ ਕੰਨੇ ਪਰ ਚੱਕੀ ਫਿਰਦੇ ਤੇ ਉਹ ਕਿਹੜੇ ਸਿੱਖ ਤੇ ਉਹ ਵੀ ਤਾਂ ਮੁਸਲਮਾਨ ਤੇ ਖੁਸ਼ ਸਾਧਨਾ ਉਹ ਕੌਣ ਤੇ ਕਿਵੇਂ ਕਹਿੰਦੀ ਉਹਨਾਂ ਦਾ ਵੈਰ ਸੀ ਜਿਨ੍ਹਾਂ ਨੇ ਉੱਚ ਦੇ ਪੀਰ ਬਣਾ ਕੇ ਫਿਰ ਉੱਥੀ ਦਾ ਕਾਜੀ ਫਿਰ ਫਸ ਗਏ ਵਿਚਾਰੇ ਉਹ ਕਹਿੰਦੇ ਉੱਚ ਦੇ ਪੀਰ ਹੈਗੇ ਲਿਆਓ ਫਿਰ ਸਾਡੇ ਧਨ ਪਾ ਕੇ ਕਹਿੰਦੇ ਅਸੀਂ ਇਹਨਾਂ ਨੂੰ ਪ੍ਰਸ਼ਾਦਾ ਚੁਕਾਉਣਾ
ਤੇ ਸਤਿਗੁਰੂ ਭਾਈ ਦਇਆ ਸਿੰਘ, ਧਰਮ ਸਿੰਘ, ਆਲਮ ਸਿੰਘ ਨਾਲ ਮੂਹਰੇ ਗਨੀ ਤੇ ਨਮਿਕਾ ਪਠਾਨ ਸਤਿਗੁਰਾਂ ਨੂੰ ਕਹਿੰਦੇ ਫਿਕਰੇ ਨਾ ਕਰੋ ਜੀ, ਆ ਹੈਗਾ ਪਿੰਡ ਦਾ ਕਾਜੀ ਨਾਲ। ਉਹ ਕਾਜੀ ਮੁਸਲਮਾਨ ਗੁਰੂ ਖਾਤਰ ਕੀ ਕਹਿ ਰਿਹਾ? ਪਠਾਨ ਅਫਸਰ ਨੂੰ ਕਹਿੰਦਾ, ਅਫਸਰ ਸਾਡੇ ਪੀਰ ਨੀ ਰੋਟੀ ਖਾਣਗੇ ਨੇ, ਰੋਜੇ ਰੱਖੇ ਵੇ ਸਤ ਨੇ ਕੋ ਮੁਸਲਮਾਨ ਦੀ ਕੁਰਬਾਨੀ। ਇਹ ਕਾਜੀ ਨੇ ਕਿਹਾ ਸੀ, ਲਾਗਦੇ ਪਿੰਡ ਦੇ ਕਾਜੀ ਸੀ ਉਹ, ਇਹਨੇ ਰੋਜੇ ਰੱਖੇ ਹੋਏ ਨੇ। ਉਹ ਪਠਾਨ ਕਿਹੜਾ ਘੱਟ ਸੀ, ਚੰਗਾ ਕਹਿੰਦਾ ਫਿਰ ਜੀ ਇਹਨੇ ਰੱਖੇ ਹੋਏ, ਤੁਸੀਂ ਆ ਜਾਓ ਜਲ ਪਾਣੀ ਤੇ ਛਕਾਉਣਾ। ਭਾਈ ਦਇਆ ਸਿੰਘ ਕਹਿੰਦੇ, ਸੱਚੇ ਪਾਤਸ਼ਾਹ ਤੂੰ ਤਾਂ ਬਚ ਗਿਆ, ਹੁਣ ਅਸੀਂ ਫਸ ਗਏ, ਤੂੰ ਤਾਂ ਬਣ ਗਿਆ ਉੱਚਦਾ ਪੀਰ, ਹੁਣ ਸਾਡਾ ਹਾਲ। ਸਤਿਗੁਰੂ ਨੇ ਉੱਥੇ ਕਹਿੰਦੇ ਜਾ ਸਿੱਖਾ ਭਰੋਸਾ ਰੱਖੀਦਾ, ਸਤਿਗੁਰ ਸਿੱਖ ਕੀ ਕਰੇ ਪ੍ਰਤਿਪਾ, ਸੇਵਕ ਕਹੋ ਗੁਰ ਸਦਾ ਦੇ, ਜਾਂ ਜੋ ਕੁਛ ਵੀ ਮੂਹਰੇ ਲਿਆ ਕੇ ਰੱਖਣਗੇ ਬਾਣੀ ਦਾ ਸ਼ਬਦ ਪੜ੍ਹ ਕੇ ਕਿਰਪਾਨ ਭੇਟ ਕਰ ਲਈ, ਤੇਰੀ ਉਹ ਖੁਰਾਕ ਹੋ ਜੂਗੀ। ਆ ਜਿਹੜੀ ਦੇਗ ਵਿਚ ਕਿਰਪਾਨ ਫੇਰਦੇ ਨਾ, ਇਹ ਮਾਛੂਵਾੜੇ ਸਾਹਿਬ ਤੋਂ ਸ਼ੁਰੂ ਹੋਈ ਹੈ, ਇਹ ਤੋਂ ਪਹਿਲਾਂ ਤੀਰ ਦਾ ਹੀ ਭੋਗ ਲੱਗਦਾ ਤਾ, ਹੁਣ ਵੀ ਸੱਚਖੰਡ ਤੀਰ ਦਾ ਹੀ ਲੱਗਦਾ, ਕਿਰਪਾਨ ਅਜੇ ਵੀ ਨਹੀਂ ਥਲਾਉਂਦੇ। ਕਿਰਪਾਨ ਭੇਟ ਗੁਰਦੁਆਰਾ, ਇਹ ਵੀ ਥੋੜਾ ਜਿਹਾ ਆਪਾਂ ਨੇ ਬਦਲਤਾ, ਹੁਣ ਨਵੇਂ ਗਿਆਨੀਆਂ ਨੇ। ਇੱਕ ਤਾਂ ਇਹ ਕਹਿਣਗੇ, ਸੱਚੇ ਪਾਤਸ਼ਾਹ ਕੜਾ ਪ੍ਰਸ਼ਾਦ ਜੀ ਦੀ ਦੇਗ ਹਾਜ਼ਰ, ਆਪ ਜੀ ਕੋ ਪ੍ਰਵਾਨ ਹੋਵੇ, ਪ੍ਰਵਾਨ ਵੀ ਤੂੰ ਇਹਨੂੰ ਦੇਖ ਲੈ, ਛਕੇਂਗੇ ਅਸੀਂ ਅੱਜ ਖੁਸ਼, ਬੜੇ ਸਿਆਣੇ ਹੋ ਗਏ ਸੀ ਪ੍ਰਵਾਨ। ਇੱਧਰ ਥੋੜੀਆਂ ਘਰ ਵਾਲੀਆਂ ਬੈਠੀਆਂ ਹੋਣੀਆਂ, ਘਰ ਬੈਠੀਆਂ ਹੋਣੀਆਂ, ਉਹ ਨਿਤਨੀ ਪ੍ਰਸ਼ਾਦਾ ਤਿਆਰ ਕਰਦੀਆਂ, ਆਲੂ ਮਟਰ ਗੋਭੀ ਬਣਾ ਲੈਣ, ਸਾਗ ਨੂੰ ਤੁੜਕ ਦੇਣ ਵਿਚ ਪ੍ਰਸ਼ਾਦੇ ਰੱਖ ਦੇਣ, ਦਹੀਂ ਦੀ ਕੌਲੀ ਰੱਖ ਕੇ ਪਤੀ ਦੇਵ ਨੂੰ ਕਹਿਣ, ਪਤੀ ਦੇਵ ਜੀ ਪ੍ਰਵਾਨ ਕਰ ਲਓ ਪਰ ਹੱਥ ਨਾ ਲਾਇਓ, ਵੀ ਡਾਂਗ ਚੱਲੂ ਕਿ ਨਹੀਂ, ਸਰ ਜੂਗਾ ਪ੍ਰਵਾਨ। ਪ੍ਰਵਾਨ ਕਰਾਈਦਾ ਜਿਹੜਾ ਜਿਉਂਦਾ ਜਾਗਦਾ ਨਾ ਹੋਵੇ, ਇਹ ਸਾਡਾ ਸਤਿਗੁਰ ਜਾਗਦਾ ਹੈ ਦਿਓ, ਇਹ ਦਸਾਂ ਪਾਤਸ਼ਾਹ ਦੀ ਪ੍ਰਗਟ ਸਰੂਪ ਹੈ ਸਾਹਿਬ ਮੇਰਾ ਨੀਤ ਨਵਾਂ ਕਹਿ ਕੇ ਦੇਖੋ, ਆਪਣੇ ਬਾਪੂ ਨੂੰ ਵੀ ਛਕੀਨਾ ਪ੍ਰਵਾਨ ਕਰ ਲੈ, ਸਰਜੂਗਾ ਕੰਮ। ਜੇ ਇਹਨੂੰ ਜਾਗਤ ਜੋਤ ਮੰਨਦੇ ਹੋ ਤਾਂ ਪ੍ਰਵਾਨ ਨਾਲ ਨਹੀਂ ਚੱਲਣਾ, ਆਪ ਜੀ ਕੋ ਭੋਗ ਲੱਗੇ, ਇਹ ਟਕਸਾਲ ਦਾ ਕੰਮ ਹੈ, ਮਰਜ਼ਾਦਾ ਦਾ ਕੰਮ ਹੈ, ਇਹ ਛੱਡਤਾ ਕੰਮ। ਕਹਿੰਦੇ ਤੂੰ ਪ੍ਰਵਾਨ ਕਰ ਲੈ ਤੇ ਛਕਣ ਨੂੰ ਅਸੀਂ ਉਹ ਬਹੁਤੇ ਛੱਡਦੇ ਨਹੀਂ, ਇੱਕ ਹੋਰ ਕੰਮ ਚਲਾ ਤਾ, ਕਿਰਪਾਨ ਨਹੀਂ ਫੇਰਦੇ, ਕਿਰਪਾਨ ਭੇਟ ਨਹੀਂ ਕਰਦੇ, ਕੋਲ ਖੜੇ ਰਹਿੰਦੇ, ਅਰਦਾਸ ਹੀ ਅਰਦਾਸ ਕਰੂ, ਪ੍ਰਵਾਨ ਹੋਵੇ ਜਦ ਅਰਦਾਸ ਮੁੱਕ ਜੂਗੀ ਮੱਥਾ ਟੇਕ ਦੇਣਗੇ ਫੇਰ ਕਿਰਪਾਨ ਘਸਾਉਣਗੇ ਵਿੱਚ। ਦੇਖੋ ਮਰਜ਼ਾਦਾ ਤਾਂ ਇਹ ਹੈ, ਜਦੋਂ ਸਿੰਘ ਕਵੇ ਆਪ ਜੀ ਕੋ ਭੋਗ ਲੱਗੇ ਉਦੋਂ ਮਹਾਰਾਜ ਜੀ ਕਿਰਪਾਨ ਭੇਟ ਕਰ, ਤੇ ਸਿੱਖ ਕਹਿੰਦੇ ਨਹੀਂ ਨਹੀਂ ਜਦ ਤੂੰ ਛਕਣਾ ਉਦੋਂ ਨਹੀਂ ਕਰਨੀ, ਜਦੋਂ ਅਸੀਂ ਛਕਾਂਗੇ ਉਦੋਂ ਕਰਾਂਗੇ। ਅਸੀਂ ਬਹੁਤੇ ਇਹ ਮਰਜ਼ਾਦਾ, ਜੇ ਕਿਸੇ ਨੂੰ ਪੁੱਛੋ ਨਾ ਵੀ ਕਾਹਤੇ ਹਟ ਕੇ, ਤੁਸੀਂ ਕਹਿਣਗੇ ਜੀ ਅਰਦਾਸ ਵਿਚ ਬਿਰਤੀ ਟੁੱਟ ਜਾਂਦੀ ਹੈ। ਲੈ ਵੇਖ ਲੋ, ਮੈਂ ਇੱਕ ਨੂੰ ਪੁੱਛਿਆ, ਮੈਂ ਕਿਹਾ ਜਿਹੜੇ 24 ਘੰਟੇ ਡਾਹਾ ਪਾਈ ਫਿਰਦਾ ਇਹ ਤੇਰੀ ਬਿਰਤੀ ਰਹਿਣ ਦਊਗੀ? ਇਹਨੂੰ ਵੀ ਤਾਰ, ਮੈਂ ਕਿਹਾ ਜੇ ਕਿਰਪਾਨ ਬਿਰਤੀ ਤੋੜਦੀ ਹੈ, ਕਿਰਪਾਨ ਬਿਰਤੀ ਜੋੜਦੀ ਹੈ ਕਿ ਤੋੜਦੀ ਹੈ? ਜਿਹੜਾ ਕਹਿੰਦਾ ਵੀ ਕਿਰਪਾਨ ਫੇਰਨ ਨਾਲ ਮੇਰੀ ਬਿਰਤੀ ਟੁੱਟਦੀ ਹੈ ਤੇ ਉਹ ਗਾਤਰਾ ਕਿਉਂ ਪਾਈ ਫਿਰਦਾ? ਫਿਰ ਉਹਦੀ ਤਾਂ ਜੁੜਦੀ ਓ ਨੀ ਹੋਣੀ ਕਿਤੇ ਵੀ, ਉਹ ਤੇ 24 ਘੰਟੇ ਖੋਲ ਲਈ ਫਿਰ ਨਾਲੇ ਗੁਰਮੁਖੋ। ਬਿਰਤੀ ਤਾਂ ਜਿਨ੍ਹਾਂ ਦੀ ਜੁੜੀ ਵੀ ਹੈ, ਆਰਿਆਂ ਦੇ ਡੰਡੇ ਵੀ ਨਹੀਂ ਤੋੜ ਸਕੇ, ਬੰਦ ਬੰਦ ਕੱਟਤੇ ਤਾਂ ਨਾ ਟੁੱਟੀ, ਦੇਗਾਂ ਦੇ ਵਾਲਿਆਂ ਚ ਨਾ ਟੁੱਟੀ, ਇੱਥੇ ਕੜਾਹੀ ਚ ਫੇਰਨ ਤੇ ਟੁੱਟਦੀ ਹੈ। ਅੱਜ ਇੱਕ ਮਹਾਂਪੁਰਸ਼ ਹੈ ਸਾਡੇ ਬਹੁਤ ਵੱਡੇ, ਉਹ ਜਦ ਕੀਰਤਨ ਕਰਦੇ ਨਾ ਉਹਨਾਂ ਦੇ ਪਿੱਛੇ 2 ਜਣੇ ਖੜ ਜਾਂਦੇ ਸੇਵਕ, ਚਾਹੇ ਗਰਮੀ ਹੋਵੇ, ਸਰਦੀ ਹੋਵੇ, ਚਾਹੇ ਪਹੁ ਹੋਵੇ, ਮਾਘ ਹੋਵੇ, ਉਹ 2 ਜਣੇ ਪਿੱਛੇ ਖੜੇ ਪਤਾ ਕੀ ਕਰਦੇ? ਜਿਵੇਂ ਜਦ ਮੁੰਡਾ ਆਪਣਾ ਵਿਆਹਣ ਜਾਂਦਾ ਤੇ ਮੱਥਾ ਨਹੀਂ ਟੇਕਣ ਜਾਂਦਾ।

శివతి ఐకే సర్వతం గౌల్ బుద్ధి సన్నాయి ఆధారే నానక్ శ్రీ గురు నానక్ దేవ్ మహారాజ్ సబ్ అవతారా దా రిఖియా మునియా దా ਤੇ ਸੰਤਾਂ ਦਾ ਭਗਤਾਂ ਦਾ ਸਿਧਾਂਤ ਸੰਗਤਾਂ ਨੂੰ ਕਲਯੁਗ ਜੀਵਿਆਂ ਨੂੰ ਸੁਣਾਉਂਦੇ ਆ ਵੀ ਤੁਹਾਡੇ ਵਾਸਤੇ ਜਿਹੜਾ ਕੰਪਲਸਰੀ ਸਬਜੈਕਟ ਹੈ ਮੁੱਖ ਪ੍ਰਯੋਜਨ ਹੈ ਉਹ ਹੈਗਾ ਪਰਮੇਸ਼ੁਰ ਦਾ ਨਾਮ। ਪਰਮੇਸ਼ੁਰ ਦਾ ਨਾਮ ਜਪ ਕੇ ਫਿਰ ਕਿਆ ਹੋਵੇਗਾ? ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏਗੀ। ਫਿਰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਕੇ ਕਿਆ ਹੋਏਗਾ? ਜਨਮ ਮਰਨ ਕੱਟਿਆ ਜਾਏਗਾ, ਕੇਵਲ ਮੋਕਸ਼ ਦੀ ਪ੍ਰਾਪਤੀ ਤੁਹਾਨੂੰ ਹੋ ਜਾਏਗੀ। ਇਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 69 ਸਾਲ 10 ਮਹੀਨੇ 10 ਦਿਨ ਉਮਰਾਂ ਹੋਈ ਹੈ। ਉਨੀ ਸੱਤਾਂ ਦੀਪਾਂ ਨੌਂ ਖੰਡਾਂ 14 ਲੋਕਾਂ ਵਿੱਚ ਜਾ ਕੇ ਗੰਧਰਵ ਦੇਵ ਗੰਧਰਵ ਪਿੱਤਰ ਲੋਕ ਕਰਮ ਲੋਕ ਅਜਾਨ ਲੋਕ ਇੰਦਰ ਲੋਕ ਵਿਸ਼ਨ ਲੋਕ ਬ੍ਰਹਮਪੁਰੀ ਸ਼ਿਵਪੁਰੀ ਸਭਨਾਂ ਲੋਕਾਂ ਦੇ ਵਿੱਚ ਮੈਂ ਜਾ ਕੇ ਇਹ ਉਪਦੇਸ਼ ਦਿੱਤਾ। ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ। ਉਹ ਪਰਮੇਸ਼ੁਰ ਦਾ ਨਾਮ ਹੈ, ਉਹ ਅੰਤਰਜਾਮੀ ਪਰਮਾਤਮਾ ਦਾ ਨਾਮ ਸਾਰ ਵਸਤੂ। ਜੈਸੇ ਬਦਾਮ ਰੋਗਨ ਵਿੱਚ ਬਦਾਮ ਰੋਗਨ ਬਦਾਮਾਂ ਦਾ ਸਾਰ ਹੁੰਦੀ ਹੈ, ਐਸੇ ਪਰਮਾਤਮਾ ਦਾ ਨਾਮ ਸਭ ਦਾ ਸਾਰ ਵਸਤੂ ਹੈ। ਰਾਮ ਨਾਮ ਉਹ ਮਹਿੰਗੇ ਹੋ ਜਾਂ ਕੇ ਸਮਨੀ ਕੋਈ ਜੇ ਸਮਿਤ ਸੰਕਟ ਨੂੰ ਕੋਈ ਦਸਤਵਾਰ। ਰਾਮ ਨਾਮ ਦੇ ਬਰੋਬਰ ਸੰਸਾਰ ਕੇ ਵਿੱਚ ਮੈਂ ਕੋਈ ਵਸਤੂ ਨਹੀਂ ਹੈ। ਜੈਸੇ ਅਕਸਾ ਤੀਰ ਸੇ ਪਰ ਸਿੱਖੀ ਹੈ ਜੋ ਵਿਚਾਰ ਚਰੇ ਕੱਲ ਆਸ ਰਹੇ ਹੋ, ਜੈਸੇ ਕੋਟ ਬਸਤਾ ਉਰਧ ਮੁਖੀ ਬਸੰਤਰ ਮੈਂ ਤਨ ਦਹਿਦੀ ਹੋ, ਜੈਸੇ ਲੱਖ ਮੇਰ ਕੁਰਸ਼ੇਤਰ ਮੈਂ ਸਮੇਰ ਜਾਗ ਹੋ ਭੰਗ ਠਿਓ, ਪੁਨੀ ਅੰਮ੍ਰਿਤ ਨਾਮ ਦੱਸੇ ਕੀਤੀ ਜਿਹਨੇ ਕਿਹੜੀ ਅਸੇ ਨਿਭਾਏ। ਇਹ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਲਯੁਗ ਜੀਵਾਂ ਨੂੰ ਦਿੱਤਾ ਹੈ। ਔਰ ਨਾਲੇ ਇਹ ਵੀ ਦੱਸਿਆ ਹੈ ਜੋ ਚਾਰ ਦੇਹ ਪਰਮੇਸ਼ੁਰ ਨੇ ਬਣਾਏ ਹੈ ਉਹ ਅਪੋਰਸ਼ ਬਾਣੀ ਹੈ। ਇੱਕ ਪੋਰਸ਼ ਬਾਣੀ ਹੁੰਦੀ, ਇੱਕ ਪੋਰਸ਼ ਬਾਣੀ ਹੁੰਦੀ, ਜਿਹੜੀ ਜੀਵ ਰਚਿਤ ਬਾਣੀ ਹੁੰਦੀ ਹੈ ਉਹ ਪੋਰਸ਼ ਹੁੰਦੀ। ਉਸ ਵਿੱਚ ਮੈਂ ਸ਼ੰਕੇ ਉੱਤਰ ਲੋਭ ਤਮਾ ਪਕਸ਼ਪਾਤ ਹੋ ਸਕਦਾ ਹੈ। ਜੋ ਪਰਮਾਤਮਾ ਨੇ ਬਾਣੀ ਬਣਾਈ ਹੋਵੇ ਉਸ ਵਿੱਚ ਮੈਂ ਪਕਸ਼ਪਾਤ ਕੋਈ ਨਹੀਂ ਹੁੰਦਾ। ਜਿਹੜਾ ਉਹਦੇ ਤੇ ਨਿਸ਼ਾ ਨਾ ਕਰੇ ਜਾਂ ਉਹਦੇ ਵਾਸਤੇ ਨਰਕ ਹੈ। ਜੋ ਰਿਗਵੇਦ ਯਜੁਰਵੇਦ ਸ਼ਾਮ ਵੇਦ ਅਥਰਵਨ ਦੇ ਅੰਤਰਯਾਮੀ ਪਰਮਾਤਮਾ ਨੇ ਬਣਾਏ ਹੈ ਅਪੋਰਸ਼ ਬਾਣੀ ਹੈ। ਇਸ ਦਾ ਜੋ ਸਿਧਾਂਤ ਹੈ ਉਹ ਗੁਰੂ ਸਾਹਿਬ ਕਹਿੰਦੇ ਇਹੋ ਹੀ ਹੈ ਪਰਮੇਸ਼ੁਰ ਦਾ ਨਾਮ ਲਿਖਣਾ। ਚੌਹਾਂ ਵੇਦਾਂ ਦੇ ਵਿੱਚ ਮੈਂ 1 ਲੱਖ ਸ਼ਲੋਕ ਹੈ। ਕੋਈ ਕਰਮ ਕਾਂਡ ਨੂੰ ਕਥਨ ਕਰਦਾ, ਕੋਈ ਉਪਾਸਨਾ ਕਾਂਡ ਨੂੰ ਸ਼ਲੋਕ ਕਥਨ ਕਰਦਾ, ਕੋਈ ਗਿਆਨ ਕਾਂਡ ਨੂੰ ਕਥਨ ਕਰਦਾ, ਸਭ ਪਰਮੇਸ਼ੁਰ ਦੇ ਪਾਸੇ ਲਿਜਾ ਰਹੇ ਹਨ, ਪਰਮਾਤਮਾ ਦੇ ਪਾਸੇ ਚੱਲੇ। ਤੇ ਉਹਨਾਂ ਤੋਂ ਬਾਅਦ ਫਿਰ ਰਿਸ਼ੀਆਂ ਮੁਨੀਆਂ ਨੇ ਚਾਰ ਉਪਵੇਦ ਬਣਾਏ, ਗਾਂਧਰ ਧਨਰ ਅਰਥ ਉਪਵੇਦ। ਉਹਨਾਂ ਦਾ ਵੀ ਇਹੋ ਹੀ ਸਿਧਾਂਤ ਗੁਰੂ ਨਾਨਕ ਦੇਵ ਨੇ ਦੱਸਿਆ, ਕੇਵਲ ਪਰਮਾਤਮਾ। ਉਹਨਾਂ ਦਾ ਜਿਹੜਾ ਦੇਹ ਹੈ, ਗੇਹ ਹੈ, ਲਕਸ਼ ਹੈ, ਪਰਮ ਪ੍ਰਯੋਜਨ ਹੈ ਉਹ ਪਰਮਾਤਮਾ। ਸਭਨਾਂ ਨਦੀਆਂ ਦਾ ਸਿਧਾਂਤ ਕੀ ਹੈ, ਲਕਸ਼ ਕੀ ਹੈ, ਰਾਤ ਦਿਨ ਕਿੱਥੇ ਤੁਰੀਆਂ ਰਹਿੰਦੀਆਂ, ਇਹਨਾਂ ਦਾ ਲਕਸ਼ ਸਮੁੰਦਰ ਨੂੰ ਪ੍ਰਾਪਤ ਕਰਨਾ ਹੈ। ਇਸੀ ਪ੍ਰਕਾਰ ਸਭਨਾਂ ਜੀਵਾਂ ਦਾ ਜਿਹੜਾ ਦੇਹ ਹੈ, ਲਕਸ਼ ਹੈ, ਇਹ ਮਨੁੱਖਾ ਦੇਹ ਦੇ ਵਿੱਚ ਮੈਂ ਪਰਮੇਸ਼ੁਰ ਦੀ ਪ੍ਰਾਪਤੀ ਕਰਨੀ ਹੈ। ਪਰਮਾਨੰਦ ਸਰੂਪ ਕੀ ਪ੍ਰਾਪਤੀ ਪ੍ਰਯੋਜਨ ਜਾਣ, ਜਗਤ ਸਮੂਲ ਅਨਰਥਪੁਨ ਵਤੰਕੀ ਹਥਿਆਨ। ਕ੍ਰਿਸ਼ਨ ਭਗਵਾਨ ਗੀਤਾ ਦੇ ਵਿੱਚ ਮੈਂ ਅਰਜਨ ਨੂੰ ਉਪਦੇਸ਼ ਕਰਦੇ ਹੈ, ਉਹੀ ਉਪਦੇਸ਼ ਨਾਮਦੇਵ ਜੀ ਨੇ ਆਪਣੇ ਸ਼ਬਦ ਦੇ ਵਿੱਚ ਮੈਂ ਦੱਸਿਆ ਕਿ ਸਵਾ ਵਿਚੋਂ ਨਹੀਂ ਹੈਗੇ ਮੈਂ ਇਹ ਖਿਆਨ ਜੋ ਕ੍ਰਿਸ਼ਨ ਭਗਵਾਨ ਜੀ ਅਰਜਨ ਨੂੰ ਕਹਿੰਦੇ ਅਰਜਨ ਤੇਰਾ ਸੰਬੰਧੀ ਸੰਸਾਰ ਦੇ ਵਿੱਚ ਮੈਂ ਕੌਣ ਹੈਗਾ, ਮੇਰੇ ਬਿਨਾਂ ਤੇਰਾ ਸੰਬੰਧੀ ਹੋਰ ਕੌਣ ਹੈ, ਇਹ ਜਿਹੜਾ ਤੂੰ ਸੰਸਾਰ ਵੇਖਦਾ ਇਹ ਮੇਰਾ ਹੀ ਰੂਪ ਹੈ, ਇਹ ਜੋ ਪ੍ਰਪੰਚ ਹੈ ਇਹ ਮੇਰਾ ਹੀ ਰੂਪ ਹੈ, ਮੈਨੂੰ ਹੀ ਆਪਣਾ ਸੰਬੰਧੀ ਸਮਝ, ਮੈਂ ਤੇਰੀ ਕਲਿਆਣ ਕਰਾਂਗਾ, ਤੇਰਾ ਜਨਮ ਮਰਨ ਕੱਟਾਂਗਾ। ਇਸੀ ਪ੍ਰਕਾਰ ਸੇ ਗੀਤਾ ਦੇ ਵਿੱਚ ਮੈਂ ਅਕਸ਼ਰ ਸ਼ਲੋਕ ਹੈ, ਉਹ ਕਿਸ ਨੂੰ ਕਥਨ ਕਰਦਾ, ਪਰਮੇਸ਼ੁਰ ਕੋ, ਪਰਮਾਤਮਾ ਕੋ ਕਥਨ ਕਰਦਾ ਹੈ। ਸ੍ਰੀਮਦ ਭਾਗਵਤ ਦੇ ਵਿੱਚ ਮੈਂ ਵੇਦ ਵਿਆਜ ਨੇ 18,000 ਸ਼ਲੋਕ ਲਿਖਿਆ, ਕਰਮ ਕਾਂਡ, ਉਪਾਸਨਾ ਕਾਂਡ, ਗਿਆਨ ਕਾਂਡ, ਸਭ ਜੀਵਾਂ ਨੂੰ ਪਰਮਾਤਮਾ ਦੇ ਪਾਸੇ ਲਿਜਾ ਰਹੇ, ਪਰਮੇਸ਼ੁਰ ਦੇ ਪਾਸੇ ਲਿਜਾ ਰਹੇ। ਰਾਮਾਇਣ ਦੇ ਵਿੱਚ ਮੈਂ 1 ਕਰੋੜ ਸ਼ਲੋਕ ਹੈ, ਵਾਲਮੀਕ ਨੇ ਬਣਾਇਆ। ਸੱਜੋਗ ਦੇ ਵਿੱਚ ਤ੍ਰੇਤਾ ਹਾਲੇ ਸ਼ੁਰੂ ਵੀ ਨਾ ਸੀ ਹੋਇਆ, ਰਾਮਚੰਦਰ ਅਵਤਾਰ ਤੇ ਪਹਿਲਾਂ ਹੀ ਬਣਾਤੀ। ਉਸ ਦੇ ਵਿੱਚ ਮੈਂ ਜਿਤਨੇ ਸ਼ਲੋਕ ਹੈ ਜੀਵਾਂ ਨੂੰ ਪਰਮੇਸ਼ੁਰ ਦੇ ਪਾਸੇ ਦਾ ਉਪਦੇਸ਼ ਕਰ ਰਹੇ ਹਾਂ। 5ਵੇਂ ਪਿਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਣਾਈ। ਦਰਬਾਰ ਸਾਹਿਬ ਦੇ ਵਿੱਚ ਮੈਂ 8 ਗੁਰੂਆਂ
ਤਰਤਾਲੀਆਂ ਭਗਤਾਂ ਦੀ ਬਾਣੀ ਹੈ। ਕੋਈ ਸ਼ਬਦ, ਕੋਈ ਪੰਕਤੀ, ਕੋਈ ਤੁਕ ਦੱਸੋ ਜਿਹੜੀ ਪਰਮੇਸ਼ਵਰ ਤੋਂ ਬਿਨਾਂ ਹੋਰ ਕੋਈ ਉਪਦੇਸ਼ ਕਰਦੀ ਹੈ। ਵੇਦ ਪੁਰਾਣ ਉਹ ਕਰਮ ਕੋਟੀਆਂ, ਨਾਮ ਬਿਨਾਂ ਸਭ ਗੁਰ ਗੱਲਾਂ ਹੋਸ਼ੀ। ਕਬੀਰ ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਸ਼ੋ ਤੇ ਸਤਾਏਂਗੋ ਰਾਮ ਜਾਏਂਗੇ ਸ਼ੂਟ। ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਸਕ ਜਾਏਗੋ ਸਤ ਪਾਖੇ ਕਰਮ ਦਾਸ। ਕੋਈ ਪੰਕਤੀ ਲੈ ਲਓ, ਕੋਈ ਤੁਕ ਤੁਕ ਲੈ ਲਓ, ਕੋਈ ਬਾਣੀ ਲੈ ਲਓ, ਅੱਖਾਂ ਜੀਵਾਂ ਵਿਸਰੀ ਮਿਲ ਜਾ। ਜੇ ਜੋ ਚਾਨੇ ਆਰ ਜਾ ਉਹ ਸੁਣੀ ਹੋਏ, ਨਵਾਂ ਖੰਡਾ ਵੇ ਜਾਣੇ ਨਾਲ ਚਲੇ ਸਭ ਖੋਏ, ਚੰਗਾ ਨਾ ਦਿਖਾਏ ਕਿ ਜਸ ਕੀਰਤ ਜਾ ਲੇ, ਪਰ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ। ਸੁੰਦਰ ਸੇਜ ਅਨੇਕ ਸੁਖ ਸੁਭੋਗਨ ਪੂਰੇ, ਗ੍ਰਹਿ ਸੋਇਨ ਚੰਦਰ ਸੰਗਲ ਮੋਤੀ ਹੀਰੇ, ਮਨ ਵਿੱਚ ਸੁਖ ਮਨ ਦਾ ਕੁਛ ਨਹੀਂ ਵਸੂਰੇ, ਪਰ ਸੋ ਪ੍ਰਭ ਚਿੱਤ ਨਾ ਆਵੇ ਵਿਸ਼ਟਾ ਕੇ ਕੀਰੇ। ਤੋਤਨ ਤਿਆਗ ਚ ਹੀ ਸੁਨਰੇ ਜਦ ਪ੍ਰੇਤ ਬਖਾਨ ਤਿਰਿਆ ਪੈ ਜਾ ਹੈ, ਪੁੱਤਰ ਪਲਿੱਤਰ ਸੁਮਿੱਤਰ ਸਖਾਏ ਬੇਗਨ ਕਾਰੋ ਆਏ ਸਦਾ ਹੈ, ਪੌਣ ਭੰਡਾਰ ਧਰੇ ਗਰ ਜੇ ਤਕ ਸਾਗਤ ਪ੍ਰਾਣ ਬਗਾਨ ਕਹੇ ਹੈ, ਚੇਤ ਰੇ ਚੇਤ ਚੇਤ ਮਹਾਂਪਸੂ ਅੰਤ ਕੀ ਵਾਰੀ ਅਕੇਲੇ ਹੀ ਗਿਆ। ਦਸਵੇਂ ਪਿਤਾ ਕਹੂ ਦੇਸ ਕੋ ਮਾਨਤੇ ਹੈ, ਕਹੂ ਮਹੇਸ਼ ਕੋ ਐਸਰ ਤੈ, ਕੋਈ ਕਹੇ ਵਿਸ਼ਨੋ ਵਿਸ਼ਨਾਇਕ ਜਾਏ ਭਜੇ ਅਗਿਓ ਕਟੇ ਹੈ, ਬਾਰਹ ਹਜ਼ਾਰ ਵਿਚਾਰ ਅਰੇ ਜਦ ਅੰਤ ਸਮੇਂ ਸਭ ਹੀ ਤੈ ਜੈ, ਤਾਹੀ ਕੋ ਧਿਆਨ ਪ੍ਰਮਾਨ ਹੋਏ ਜੋ ਥਾ ਅਬ ਹੈ ਅਦ ਆ ਗਿਓ ਹੈ। ਉਸ ਪਰਮਾਤਮਾ ਦਾ ਧਿਆਨ ਕਰੋ ਜਿਹੜਾ ਆਦ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਖੁਸ਼ੀ ਵੀ ਸੱਚ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਆਦ ਮੱਧ ਅੰਤ ਪ੍ਰਸ ਹੋਈ ਔਰ ਨਾ ਕੋਈ ਦਿਖਾ ਲਈਏ ਜੀਓ। ਉਹ ਜਿਹੜਾ ਐਸਾ ਪਰਮਾਤਮਾ ਹੈਗਾ ਸੱਚੀ ਤੇ ਨੰਦ ਸ਼ੁੱਧ, ਉਸ ਅੰਤਰ ਜਾਮੀ ਪਰਮਾਤਮਾ ਨੂੰ ਸਭ ਵੇਦ ਗ੍ਰੰਥ ਕਥਨ ਕਰਦੇ ਹੈ, ਔਰ ਜਿੰਨੇ ਉਪਤਾਰ ਰੀਤੀ ਮੁਨੀ ਉਹਨੂੰ ਕਥਨ ਕਰਦੇ ਹੈ ਕਿ ਉਸ ਪਰਮਾਤਮਾ ਦੀ ਪ੍ਰਾਪਤੀ ਕਰੋ। ਉਹ ਪਰਮਾਤਮਾ ਕੈਸਾ ਹੈ, ਉਹ ਕੈਸਾ ਪਰਮਾਤਮਾ, ਵੇਖੋ ਗੁਰੂ ਨਾਨਕ ਦੇਵ ਮਹਾਰਾਜ ਕਰਦੇ ਹਨ। ਸਾਰਿਆਂ ਤੇ ਪਹਿਲਾਂ ਏਕ ਆ, ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਪਹਿਲਾਂ ਏਕ ਆ, ਜਪ ਜੀ ਸਾਹਿਬ ਤੇ ਪਹਿਲਾਂ ਏਕ ਆ। ਏਕੇ ਦਾ ਕੀ ਮਤਲਬ ਹੈ? ਇੱਕ ਪਰਮਾਤਮਾ। ਆ ਸਾਰਾ ਸਾਰੀ ਦੁਨੀਆਂ ਦੇ ਆਕਾਰ ਨਾਮ ਦੇ ਸਰੂਪ ਹੈ, ਨਾਮ ਓਂਕਾਰ ਦਾ ਸਰੂਪ ਹੈ, ਓਂਕਾਰ ਏਕੇ ਦਾ ਸਰੂਪ ਹੈ, ਸਾਰਾ ਪ੍ਰਪੰਚ ਏਕੇ ਦਾ ਸਰੂਪ ਹੈ, ਏਕੇ ਵਿੱਚੋਂ ਹੀ ਸਾਰਾ ਪ੍ਰਪੰਚ ਨਿਕਲਦਾ, ਏਕੇ ਦਾ ਹੀ ਰੂਪ ਹੈ, ਏਕੇ ਵਿੱਚ ਹੀ ਸਾਰਾ ਪ੍ਰਪੰਚ ਮਿਲਦਾ। ਜੈਸੇ ਵੇਖੋ ਏਕਾ, ਦੋ ਏਕੇ ਬਣਾ ਲਓ ਤੇ ਤਿੰਨ ਦੋ ਹੋਗਾ, ਤੇ ਤਿੰਨ ਏਕੇ ਹੋਗਾ ਤਿੰਨ ਹੋਗਾ, ਚਾਰ ਏਕੇ ਬਣਾਓ ਚਾਰ ਹੋਗਾ, ਵੀਹ ਏਕੇ ਵੀਹ, ਸੌ ਏਕਾ ਸੌ ਹੋ ਗਿਆ, ਦੋ ਹਜ਼ਾਰ ਏਕਾ ਦੋ ਹਜ਼ਾਰ ਹੋ ਗਿਆ। ਵੇਖੋ ਜਿੰਨੇ ਏਕੇ ਉਨੇ ਉਨੇ ਗਾਹ ਹਿੰਸੇ ਹੋ ਜਾਂਦੇ, ਪਰ ਉਹ ਜਿੰਨੇ ਹਿੰਸੇ ਹੈਗੇ ਹੈ, ਪੰਜਾਹ ਹਿੰਸੇ ਹੈ ਜਾਂ ਸੌ ਹਿੰਸਾ ਹੈਗਾ, ਉਹ ਏਕੇ ਤੇ ਬਿਨਾਂ ਹੈਗੇ? ਏਕੇ ਤੇ ਬਿਨਾਂ ਕੋਈ ਹਿੰਸਾ ਹੈਗਾ? ਏਕਾ ਹੀ ਸਾਰਿਆਂ ਹਿੰਸਿਆਂ ਦਾ ਰੂਪ ਹੈ, ਜਿੰਨੇ ਹਿੰਸੇ ਏਕੇ ਦਾ ਰੂਪ ਹੈ, ਏਕਾ ਹਿੰਸਿਆਂ ਦਾ ਰੂਪ ਹੈ। ਜਿੱਦਾਂ ਜਲ ਤਰੰਗ ਦਾ ਰੂਪ ਹੈ, ਤਰੰਗ ਜਲ ਦਾ ਰੂਪ ਹੈ, ਸੋਨਾ ਭੂਸ਼ਣ ਦਾ ਰੂਪ ਹੈ, ਭੂਸ਼ਣ ਸੋਨੇ ਦਾ ਰੂਪ ਹੈ, ਮ੍ਰਿਤਕਾ ਘੱਟ ਦਾ ਰੂਪ ਹੈ, ਘੱਟ ਮ੍ਰਿਤਕਾ ਰੂਪ ਹੈ, ਸਾਰਾ ਪ੍ਰਪੰਚ ਏਕੇ ਕਾ ਰੂਪ, ਏਕ ਪਰਮਾਤਮਾ ਕਾ ਰੂਪ ਹੈ, ਏਕੇ ਕਾ ਰੂਪ ਹੈ, ਏਕ ਸੰਸਾਰ ਕਾ ਰੂਪ ਹੈ। ਇਸ ਵਿੱਚ ਵੇਖੋ ਦਸ਼ਮੇਸ਼ ਪਿਤਾ ਦੀ ਉਪਾਸਨਾ ਗੁਰੂ ਸਾਹਿਬ ਅਨੰਦਪੁਰ ਸਾਹਿਬ ਦੇ ਵਿੱਚ ਮੈਂ ਦੱਸਦੇ ਹਾਂ, ਜੈਸੇ ਇੱਕ ਆਗ ਤੇ ਇੱਕ ਨੂਕਾ ਕੋਟ ਆ ਗਏ ਉੱਥੇ ਨਿਆਰੇ ਨਾਰੇ ਹੋਏ ਕਿ ਫਿਰ ਆਗ ਮੈਂ ਮਿਲਾਏਂਗੇ, ਜੈਸੇ ਇੱਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਇੱਕ ਨੂਕਾ ਸਭੇ ਧੂਰ ਹੀ ਸਮਾਏਂਗੇ, ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਤ ਹੈ, ਪਾਨ ਕੇ ਤਰੰਗ ਸਭੇ ਪਾਨ ਹੀ ਕਹਾਂਗੇ, ਤੈਸੇ ਵੀ ਸਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਹੀਂ ਤੇ ਉਪਜ ਸਭੇ ਤਾਹੀਂ ਮੈਂ ਸਮਾਏਂਗੇ। ਦਸਵੇਂ ਮਹਾਰਾਜ ਸਿੱਖਾਂ ਨੂੰ ਦੱਸਦੇ ਆ, ਭਾਈ ਉਸ ਏਕੇ ਵਿੱਚੋਂ ਸਾਰਾ ਬ੍ਰਹਮੰਡ ਪੈਦਾ ਹੁੰਦਾ, ਏਕੇ ਦਾ ਰੂਪ ਹੈ, ਏਕੇ ਨਾਲ ਹੀ ਮਿਲਦਾ, ਏਕਾ ਨਾਮ ਕਿਸਕਾ ਹੈ? ਬ੍ਰਹਮ ਕਾ। ਕਿਉਂ? ਗੋਰਖ ਤੇ ਸਿੱਧਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਪੁੱਛਿਆ, ਆਪ ਦਾ ਕਿਆ ਮਤ ਹੈ, ਆਪ ਦਾ ਕੌਣ ਸਾ ਰਸਤਾ ਹੈ, ਆਪ ਕੀ ਉਪਦੇਸ਼ ਕਰਦੇ ਹੈ? ਮਹਾਰਾਜ ਕਹਿੰਦੇ, ਇੱਕ ਪਰਮੇਸ਼ਵਰ ਦੀ ਪੂਜਾ ਕਰਨੀ, ਇੱਕ ਅਕਾਲ ਪੁਰਖ ਨੂੰ ਮੰਨਣਾ, ਜਿਹੜਾ ਸਭ ਦਾ ਅਧਿਸ਼ਠਾਨ ਹੈ, ਜਿਹੜਾ ਸਭ ਦਾ ਆਸਰਾ ਹੈ, ਜਿਹੜਾ ਚੱਕਰ ਚਿਹਨਰ ਬਣ ਜਿਆਦਾ ਪਾਤ ਨਹੀਂ ਜੇ ਰੂਪ ਰੰਗ ਕੋ ਕਹਿ ਨਾ ਸਕਤ ਗਿਆ, ਐਸਾ ਜੋ ਪਰਮਾਤਮਾ ਹੈ, ਬਰਨੋ ਚੇਨੋ ਬਾਰਾ ਨਾਨਕ ਪਾਸ਼ ਅਦਿਵ ਸੇ ਸਹਾਰਾ, ਇਹ ਅੱਖਰ ਅੱਖਰ ਜਾਏਂਗੇ ਉਹ ਅੱਖਰ ਮੈਂ ਨਾ ਹੀ, ਐਸਾ ਜੋ ਅਦਵੈਤ ਪਰਮਾਤਮਾ ਹੈ, ਜਿਸ ਕੇ ਵਿੱਚ ਮੈਂ ਸੁਜਾਤੀ ਬਿਜਾਤੀ ਸੁਗਤ ਭੇਦ ਨਹੀਂ ਹੈ, ਜਿਸ ਕੇ ਵਿੱਚ ਮੈਂ ਦੇਸ਼ ਕਾਲ ਵਸਤੂ
परिशेर नहीं है, जेरा नाम रूप से रहत है, जेरा थापिय न जाए कीता न होए आपे आप निर्मल सोए। ऐसा जो परमात्मा है उसकी प्राप्ति इस जीव नू कराने वास्ते साडा अवतार हैगा। असि उस परमेश्वर का उपदेश करते हैं, होर किसी वस्तु का असि संसार के विच में उपदेश नहीं करते हैं। जेरा निरपौ ते निर्वैर है, निरपौ ते निर्वैर, ये दो विशेषण वो इसे कटते हैं। ये परमात्मा का स्वरूप लक्षण है, जिरा एक ओंकार सतनाम करता पुरख निरपौ निर्वैर परमात्मा का स्वरूप लक्षण है। असली स्वरूप ही समझ लेना, ये वक्र ही नहीं आ गया। इस करके जाप करने से तू तू करता तू हुआ, मुझे मैं रहा न हूं, यह वफा पर का मिट गया जब देखा तब। सो जिन्हें अवतार ऋषि मुनि है, दसे गुरु है, दरबार साहब की वाणी है, वेद है, ग्रंथ है, विशेषादिक ऋखी मुनि है, कबीर नाम दे भगत है, ये सारे परमात्मा के प्रसन्न लाने परमेश्वर नूं कथन करते हैं। भाई तुसी उस परमेश्वर की प्राप्ति करो।

ਇਸ ਸ਼ਬਦ ਵਿੱਚ ਜੇ ਵਾਹਿਗੁਰੂ ਦੇ ਚਰਨ ਇਸ ਛੱਪੜੀ ਵਿੱਚ ਪੈ ਜਾਣ, ਸੰਤ ਚਰਨ ਤਰੋ ਮਾਥੇ, ਚਾਂਦਨਾ ਗ੍ਰਹਿ ਹੋਏ ਅੰਧੇਰੇ। ਸਾਰੀ ਦੁਨੀਆ ਅਨੇਰੇ ਵਿੱਚ ਤੁਰੀ ਫਿਰਦੀ ਹੈ, ਇਹ ਸਰੀਰ, ਇਹ ਮਨ, ਇਹ ਬੰਦਾ, ਤੇ ਜਦੋਂ ਵਾਹਿਗੁਰੂ ਦੇ ਚਰਨ ਪੈ ਜਾਣ, ਜਦੋਂ ਗਿਆਨ ਆ ਜਾਵੇ, ਚਾਂਦਨਾ ਗ੍ਰਹਿ ਹੋਏ ਅੰਧੇਰੇ। ਅਦਰਵਾਈਜ਼ ਇਹ ਸਾਰਾ ਹਨੇਰਾ ਹੀ ਹਨੇਰਾ। ਗੁਰੂ ਕਿਰਪਾ ਕਰੇ, ਸੰਤ ਪ੍ਰਸਾਦ ਕਮਲ ਬਿਗਸੈ, ਇਹ ਸੋਝੀ ਆਵੇ। ਗੋਬਿੰਦ ਭਜੋ ਪੇਖ ਨੇੜੇ, ਰੱਬ ਨੂੰ ਜਦੋਂ ਇਹ ਸੋਝੀ ਆ ਜਾਏ, ਫਿਰ ਬੰਦਾ ਰੱਬ ਨੂੰ ਨੇੜੇ ਜਾਣ ਕੇ, ਰੱਬ ਨੂੰ ਹਾਜ਼ਰ ਜਾਣ ਕੇ, ਪ੍ਰਗਟ ਜਾਣ ਕੇ ਜਪਦਾ ਹੈ। ਗੁਰੂ ਕਿਰਪਾ ਕਰੇ, ਕਮਲ ਸਭ ਦਾ ਸਿੱਧਾ ਹੋਵੇ। ਸੰਤ ਚਰਨ ਤਰੋ ਮਾਥੇ, ਚਾਂਦਨਾ ਗ੍ਰਹਿ ਹੋਏ ਅੰਧੇਰੇ, ਸੰਤ ਪ੍ਰਸਾਦ ਕਮਲ ਬਿਗਸੇ, ਗੋਬਿੰਦ ਭਜੋ ਪੇਖ ਨੇਰੇ, ਪ੍ਰਭ ਕਿਰਪਾ ਤੇ। ਰੱਬ ਕਿਰਪਾ ਕਰੇ ਤਾਂ ਬੰਦੇ ਨੂੰ ਭਗਤੀ ਨਸੀਬ ਹੁੰਦੀ ਹੈ।

ਨਾਨਕ ਵਿਚਾਰਾ ਕਿਧਰੇ ਵੀ ਸਾਧ ਸੰਗਤ ਹਾਂ ਨੂੰ ਜਨਮ ਨਹੀਂ, ਇਹ ਬੜੀ ਵੱਡੀ ਗੱਲ ਹੈ। ਔਰ ਸਾਡੇ ਲਈ ਸੜਕਾਂ ਨੇ ਕਿ ਤੇਰਾ ਪਿਓ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੇ ਇੱਥੇ ਹਾਂ ਨਹੀਂ, ਮਹਾਰਾਜ ਕਹਿੰਦੇ ਸਿੱਖਾ ਤੇਰੀ ਜ਼ਿੰਦਗੀ ਚ ਵੀ ਹਾਂ ਨਾ ਆਜੇ, ਹਾਂ ਨਾ ਆਜੇ। ਸਾਡੇ ਲਈ ਕਹਿੰਦਾ ਚਾਨਣੇ ਗਿਆਨ, ਜੋ ਮੈਂ ਆ ਉਹਦੇ ਮਗਰ ਮਗਰ ਆਈ ਹੋਵੇ। ਗੁਰੂ ਨਾਨਕ ਦੁਨੀਆਂ ਦਾ ਮਾਲਕ ਤੇ ਆਪਣੇ ਨਾਂ ਨਾਲ ਲਾਵੇ ਨਾਨਕ ਸਦ ਸਦ ਕਹਿੰਦੇ ਕੁੱਤੇ, ਆਪਣੇ ਨਾਂ ਨਾਲ ਲਾਵੇ ਨਾਨਕ ਨੀ ਨਾਨਕ ਵਿਚਾਰ ਹਾਂ ਨੀ। ਔਰ ਇਹ ਸਟੇਜ ਤੋਂ ਇੱਕ ਗੱਲ ਧਿਆਨ ਨਾਲ ਸੁਣ ਲੈਣਾ, ਜਿਹਦੇ ਜ਼ਿੰਦਗੀ ਦੇ ਵਿੱਚ ਹਾਂ ਨਹੀਂ ਗਈ, ਨਿਮਰਤਾ ਨਹੀਂ ਆਈ, ਗਰੀਬੀ ਨਹੀਂ ਆਈ, ਉਹ ਇੰਨੀ ਗੱਲ ਜ਼ਰੂਰ ਸਮਝ ਲੈ ਕਿ ਅਜੇ ਗੁਰੂ ਨਾਨਕ ਦੇ ਘਰ ਚ ਮੇਰਾ ਜਨਮ ਹੀ ਨਹੀਂ ਆਇਆ। ਇਹ ਜ਼ਰੂਰ ਧਿਆਨ ਚ ਰੱਖਦਾ, ਉਹਦਾ ਜਨਮ ਹੀ ਨਹੀਂ ਆਇਆ, ਕਿਉਂ ਇਹ ਕੱਚੀ ਕਲਾਸ ਸਕੂਲ ਚ ਹੀ ਨਹੀਂ ਪਿਆ ਜਾ, ਗਰੀਬੀ ਨਹੀਂ ਆਈ, ਨਿਮਰਤਾ। ਅਸੀਂ ਪਟਿਆਲੇ ਸਾਂ, ਇੱਕ ਗੁਰਦੁਆਰੇ ਤੋਂ ਪ੍ਰੋਗਰਾਮ ਤੋਂ ਉੱਠੇ, ਇੱਕ ਗੁਰਮੁਖ ਪਿਆਰਾ ਉੱਠਣ ਤੋਂ ਬਾਅਦ ਖਲੋ ਗਿਆ, ਕਹਿਣ ਲੱਗਾ ਜੀ ਮੇਰਾ ਭਰਾ ਆਇਆ ਜਰਮਨ ਤੋਂ, ਇਹਨੇ ਸੇਵਾ ਦੇਣੀ ਭਲਾਈ ਕੇਂਦਰ ਦੇ। ਖਲੋ ਗਏ ਸੱਤ ਵਜੇ, ਨੋਟ ਉਹਨੇ ਹੱਥ ਚ ਫੜੇ ਸੀ, ਪੰਜਾਹ ਦੇ ਸੀ, ਕੋਈ ਸੌ ਦੇ ਸੀ। ਹੁਣ ਦਾਸ ਨੂੰ ਅਗਾਂਹ 50 ਬੰਦੇ ਖੜੇ ਨੇ ਫਤਿਹ ਬੁਲਾਉਣ ਲਈ, ਰੁਕੇ ਪਏ ਨੇ, ਉਹਦੇ ਕਰਕੇ ਆਖਿਆ ਵੀ ਇਹਨੇ ਸੇਵਾ ਦੇਣੀ ਰੁਕੇ। ਜਿਵੇਂ ਦੁਕਾਨਦਾਰ ਨੋਟ ਗਿਣਦੇ ਨਾ, 1, 2, 3, 4 ਇੰਜ ਗਿਣਨੇ ਸ਼ੁਰੂ ਕੀਤੇ। ਜਦੋਂ ਸ਼ੁਰੂ ਕੀਤੇ ਤੇ ਮੇਰੇ ਮਨ ਚੋਂ ਆਵਾਜ਼ ਆਈ, ਮੈਂ ਕਿਹਾ ਜੇ ਸਕੂਲ ਚ ਦਾਖਲ ਨਹੀਂ ਹੋਇਆ, ਸੇਵਾ ਦੇ ਰਿਹਾ ਪਰ ਅਜੇ ਦਾਖਲ ਨਹੀਂ ਹੋਇਆ। ਇਹ ਕੋਈ ਇੱਥੇ ਦੁਕਾਨ ਖੋਲੀ, ਇੱਥੇ ਤੇ ਗਰੀਬੀ ਦਾ ਕੰਮ ਹੈ, ਕੁਝ ਦੇਣੀ ਸੇਵਾ, ਚੱਲ ਲਫਾਫੇ ਚ ਪਾਈ ਜਾਂ ਉਹ ਚ ਫੜਾਈ। ਦੁਕਾਨਦਾਰਾਂ ਵਾਂਗ ਉਂਝ ਨੋਟ ਨੂੰ ਗਿਣਨਾ, ਪਰ ਇੱਕ ਵਾਰੀ ਨਹੀਂ ਦੋ ਵਾਰੀ ਗਿਣ। ਹੁਣ ਪਿਓ ਵੱਡਾ ਸਾਡਾ, ਜੋ ਵੱਡਾ ਮਿਲਿਆ ਜਿਹਨੇ ਆਪ ਮਾਇਆ ਨੂੰ ਹੱਥ ਨਹੀਂ ਲਾਇਆ ਤੇ ਰਸਤੇ ਤੇ ਤੁਰਨ ਵਾਲਿਆਂ ਨੂੰ ਕੋਈ ਕਮੀ ਰਹਿਣ ਨਹੀਂ ਦਿੱਤੀ। ਇਹ ਵਾਕਿਆ ਅੱਧੇ ਕੁ ਮਿੰਟ ਦਾ ਜੀ। ਉਹ ਕਹਿਣ ਲੱਗਾ ਮੇਰਾ ਭਰਾ ਹੈ ਜੀ ਜਰਮਨ ਤੋਂ, ਇਹਨੇ ਸੇਵਾ ਦੇਣੀ, ਰੁਕ ਗਏ। ਜਦੋਂ ਉਹਨੇ ਇੰਜ ਸ਼ੁਰੂ ਕੀਤੇ ਨਾ ਨੋਟ ਗਿਣੇ, ਹੁਣ 50 ਬੰਦੇ ਅੱਗੇ ਖੜੇ ਸੀ ਫਤਿਹ ਬੁਲਾਉਣ। ਚਲੋ ਮਨ ਚ ਹੱਸੇ ਵੀ ਇਹ ਅਜੇ ਨਹੀਂ, ਅਜੇ ਕੱਚੀ ਵੀ ਨਹੀਂ ਚੜਿਆ ਹੋਇਆ, ਅਜੇ ਦਾਖਲਾ ਵੀ ਨਹੀਂ ਮਿਲਿਆ ਇਹਨੂੰ, ਸੇਵਾ ਵੀ ਨਹੀਂ ਮਿਲੀ। ਉਹਨੇ ਦੂਸਰੀ ਵਾਰੀ ਜਦੋਂ ਗਿਣਤੀ ਸ਼ੁਰੂ ਕੀਤੀ ਤੇ ਫਿਰ ਦਾਸ ਨੂੰ ਜੋ ਅੰਦਰੋਂ ਹੁਕਮ ਹੋਇਆ, ਮੈਂ ਇੰਜ ਨੋਟ ਬੰਦ ਕਰਦੇ, ਮੈਂ ਕਿਹਾ ਜਰਮਨ ਆ ਕੇ ਹੀ ਲਵਾਂਗੇ, ਮੈਂ ਕਿਹਾ ਜਰਮਨੀ ਆ ਕੇ ਲਵਾਂਗੇ, ਰੱਖ ਲੈ ਫਿਰ ਅੱਗੇ ਤੁਰ ਪਏ। ਹੁਣ ਉਹ ਜਾਣੇ ਕਿ ਉਹਦੇ ਮਨ ਤੇ ਕੀ ਬੀਤੀ, ਥੋੜੀ ਮੈਂ ਉਹਦੀ ਲੱਥੀ ਜਾਂ ਨਹੀਂ ਲੱਥੀ, ਜਾਂ ਕੁਝ ਸਮਝ ਸਕਿਆ ਜਾਂ ਨਹੀਂ ਸਮਝ ਸਕਿਆ, ਲੇਕਿਨ ਤੁਸੀਂ ਜ਼ਰੂਰ ਸਮਝਣਾ ਕਿ ਭਾਵ ਹਾਂ ਕੀ ਹੁੰਦੀ ਤੇ ਗਰੀਬੀ ਕੀ ਹੁੰਦੀ। ਬੜੀ ਬਰੀਕ ਪੜ੍ਹਾਈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੀਜੀ ਵਿਸ਼ੇਸ਼ਤਾ, ਕਿਧਰੇ ਹਾਂ ਨੂੰ ਨਹੀਂ ਆਣ ਦਿੱਤਾ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ। ਸਾਡੀ ਜ਼ਿੰਦਗੀ ਚ ਵੀ ਯਤਨ ਕਰਿਓ,
ਇਹ ਬਹੁਤਾ ਜਨਮ ਨਾ ਲਵੇ ਜਿਹਦੇ ਗਰੀਬੀ ਨਹੀਂ ਆਈ ਨਿਮਰਤਾ ਨਹੀਂ ਆਈ ਉਹ ਇੰਨਾ ਜ਼ਰੂਰ ਸਮਝ ਲਵੇ ਅਜੇ ਮੇਰਾ ਜਨਮ ਵੀ ਗੁਰੂ ਨਾਨਕ ਦੇ ਘਰ ਚ ਕਿਉਂ ਇਹ ਸੰਤ ਅਤਰ ਸਿੰਘ ਮਸਤੂਆਣ ਵਾਲਿਆਂ ਦਾ ਬਚਨ ਹੈ ਕਿ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਏ ਹਿਰਦੇ ਗਰੀਬੀ ਆਵੇ ਤੇ ਐਵੇਂ ਕਲਾਸ ਏ ਖੀਰਲੀ ਗੁਰੂ ਨਾਨਕ ਦੇ ਘਰ ਦੀ ਪਾਣਾ ਮਿੱਠਾ ਕਰਕੇ ਮੰਨਣਾ ਤੇ ਰਜਾ ਚ ਰਹਿਣਾ ਸਭ ਤੋਂ ਔਖਾ ਸਤਨਾਮ ਉਹ ਖੀਰਲੀ ਕਲਾਸ ਆ ਪਹਿਲੀ ਹੈ ਨਾ ਆਈ ਹੋਵੇ ਤੇ ਸਮਝੋ ਨਹੀਂ ਚੜ੍ਹੇ ਅੱਜ ਹੁਣ ਚੌਥੀ ਵਿਸ਼ੇਸ਼ਤਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਬਾ ਜੀ ਸੇਵਾ ਲੈਣ ਚੌਥੀ ਵਿਸ਼ੇਸ਼ਤਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਆਇਆ ਨਾ ਮੇਘ ਰਾਗ ਆਇਆ ਆਖੋ ਸਤਨਾਮ ਧਿਆਨ ਦੇਣਾ ਨਾ ਦੀਪਕ ਰਾਗ ਆਇਆ ਗੁਰੂ ਗ੍ਰੰਥ ਸਾਹਿਬ ਚ ਨਾ ਮੇਘ ਰਾਗ ਆਇਆ ਹਾਲਾਂਕਿ ਤੁਸੀਂ ਵੀ ਕਿਤਾਬਾਂ ਪੜ੍ਹੀਆਂ ਹੋਣਗੀਆਂ ਅਕਬਰ ਬਾਦਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਉਨ੍ਹਾਂ ਦੇ ਦਰਸ਼ਨ ਕਰਨ ਵੀ ਗਿਆ ਉਹਦੇ ਦਰਬਾਰ ਵਿਚ ਹੀ ਜਿਹੜਾ ਤਾਨਸੇਨ ਮਸ਼ਹੂਰ ਰਾਗ ਗਾਣ ਵਾਲਾ ਦੀਪਕ ਵੀ ਗਾਉਂਦਾ ਸੀ ਤੇ ਮੇਘ ਵੀ ਗਾਉਂਦਾ ਸੀ ਭਾਵ ਵੀ ਗੁਰੂ ਨਾਨਕ ਦੇ ਸਮੇਂ ਦੇ ਮਸ਼ਹੂਰ ਰਾਗ ਸੀ ਦੋਵੇਂ ਪਰ ਧੰਨ ਗੁਰੂ ਘਰ ਨੇ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਨੂੰ ਜਗ੍ਹਾ ਦਿੱਤੀ ਏ ਨਾ ਮੇਘ ਰਾਗ ਕੀ ਸਿੱਖਿਆ ਬਾਕੀ ਸਾਰੇ ਰਾਗ ਨੇ ਕਿੰਨੇ ਟੋਡੀ ਵੀ ਏ ਗੌੜੀ ਵੀ ਏ ਸਾਰੰਗ ਵੀ ਏ ਪੈਰੋ ਵੀ ਪੈਰਵੀ ਵੀ ਹੀਰ ਪੈਰਵੀ ਵੀ ਪਰ ਦੀਪਕ ਰਾਗ ਨਹੀਂ ਪਾਇਆ ਨਾ ਮੇਘ ਰਾਗ ਪਾਇਆ ਬਾਣੀ ਨਾ ਦੀਪਕ ਰਾਗ ਜੋ ਚਾਹਰੀ ਏ ਨਾ ਮੇਘ ਇਹ ਵੀ ਸਾਡੇ ਲਈ ਇਸ਼ਾਰਾ ਹੈ ਦੀਪਕ ਕੀ ਏ ਅੱਗ ਮੇਘ ਕੀ ਏ ਬਹੁਤ ਤੇਜ ਕੰਮ ਬਾਰੇ ਮਹਾਰਾਜ ਕੀ ਕਹਿ ਗਏ ਕਹਿੰਦੇ ਸਿੱਖਾਂ ਆ ਵੇਖ ਲੈ ਰਾਗਾਂ ਵਿੱਚੋਂ ਬੜੇ ਵੱਡੇ ਰਾਗ ਨੇ ਸਮੇਂ ਦੇ ਪਰ ਮੈਂ ਗੁਰੂ ਗ੍ਰੰਥ ਸਾਹਿਬ ਵਿਚ ਇਹ ਦੋਵੇਂ ਰਾਗ ਨਹੀਂ ਪਾਏ ਕੀ ਤੈਨੂੰ ਦੇ ਚੱਲਿਆ ਕਿ ਤੇਰੀ ਜ਼ਿੰਦਗੀ ਚ ਜਿੰਨੀਆਂ ਮਰਜ਼ੀ ਖੁਸ਼ੀਆਂ ਆ ਜਾਣ ਪਰ ਇਹੋ ਜਿਹਾ ਮੇਘ ਨਾ ਆ ਜੇ ਦਾਤ ਪਿਆਰੀ ਵਿਸਰਿਆ ਤੇ ਜੇ ਕਿਤੇ ਕੋਈ ਭਾਣਾ ਵਰਤ ਜੇ ਤੇ ਬਹੁਤੇ ਰੋਣੇ ਧੋਣੇ ਦੀਪਕ ਨਾਲ ਧਿਆਨ ਦੇਣ ਵਿਚਕਾਰਲਾ ਮਾਰ ਨਾ ਭੰਗੜਾ ਧਿਆਨ ਦੇਣ ਨਾ ਅੱਕ ਸੋਗ ਨਾ ਭੰਗੜਾ ਨਾ ਅੱਤ ਸੋਗ ਇਹ ਪ੍ਰਿੰਸੀਪਲ ਸਰਬੀਰ ਸਿੰਘ ਜੀ ਨੇ ਲਫ਼ਜ਼ ਲਿਖੇ ਨੇ ਨਾਲ ਨਾ ਭੰਗੜਾ ਨਾ ਅੱਤ ਸੋਗ ਵੀ ਖੁਸ਼ੀਆਂ ਆ ਗਈਆਂ ਤੇ ਅੱਤ ਭੰਗੜੇ ਨਹੀਂ ਮੇਘ ਨਹੀਂ ਇਹੋ ਜਿਹਾ ਮੇਘ ਨਹੀਂ ਚੱਕਿਆ ਕਿਸੇ ਵੇਲੇ ਕੋਈ ਵਰਤ ਗਿਆ ਤੇ ਅੱਤ ਸੋਗ ਨਹੀਂ ਵਿਚਕਾਰਲਾ ਮਾਰ ਨਾ ਮੈਂ ਦੀਪਕ ਪਾਇਆ ਨਾ ਮੇਘ ਪਾਇਆ ਗੁਰੂ ਨਾਨਕ ਕਹਿੰਦੇ ਤੇਰੀ ਜ਼ਿੰਦਗੀ ਚ ਵੀ ਕੁਝ ਵਰਤ ਗਿਆ ਹੁਣ ਤੁਸੀਂ ਪਿੰਡਾਂ ਚ ਚੱਲ ਜਾਓ ਕਿਸ ਤਰ੍ਹਾਂ ਦੇ ਰੋਣੇ ਧੋਣੇ ਹੁੰਦੇ ਨੇ ਇਧਰ ਵੀ ਕਈ ਵਾਰੀ ਕਹਿੰਦੇ ਜੇ ਕੋਈ ਵਰਤ ਗਿਆ ਇਹੋ ਜਿਹਾ ਦੀਪਕ ਤੇਰੀ ਜ਼ਿੰਦਗੀ ਚ ਨਾ ਅੱਤ ਅੱਗ ਆ ਜਾ ਕੋਈ ਰੱਬ ਨੇ ਮੁੰਦਰ ਮੁੰਡਾ ਦੇ ਤਾ ਕੋਈ ਵਿਆਹ ਸ਼ਾਦੀ ਹੋ ਗਈ ਤੇ ਇਹੋ ਜਿਹਾ ਮੇਘ ਨਾ ਆ ਜੇ ਉੱਠੀਆਂ ਪਾਰਟੀਆਂ ਸ਼ੁਰੂ ਹੋ ਜਾਣ ਨਾ ਭੰਗੜਾ ਨਾ ਅੱਤ ਸੋਗ ਵੈਸੇ ਵੀ ਇੱਕ ਧਿਆਨ ਰੱਖਣਾ ਸਿੱਖੀ ਚ ਨਾ ਬੜੀ ਪਿਆਰੀ ਸੜਕ ਹੈ ਕੋਈ ਸਮਝ ਲੈ ਤੇ ਐ ਸਾਹਮਣੇ ਰੱਬ ਵਿਚਕਾਰਲਾ ਮਾਰਗ ਜੇ ਕਿ ਮੇਰੇ ਮਹਾਰਾਜ ਜੀ ਨੇ ਵਿਚਕਾਰਲਾ ਮਾਰਗ ਬਖਸ਼ਿਆ ਜੀ ਹੁਣ ਤੁਸੀਂ ਗੁਰਬਾਣੀ ਦੀ ਪੰਕਤੀ ਪੜੋ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾਰ ਤੁਸੀਂ ਹੈਰਾਨ ਹੋ ਗਏ ਵੀ ਬਾਬਾ ਜੀ ਨੇ ਕੀ ਉਪਦੇਸ਼ ਦਿੱਤਾ ਵੀ ਜਿੰਨਾ ਮਰਜ਼ੀ ਚੁੱਪ ਰਹਿਣਾ ਸ਼ੁਰੂ ਕਰ ਦੇ ਸ਼ਾਂਤੀ ਨਹੀਂ ਚੁੱਪ ਰਹਿਣ ਨਾਲ ਹੈਂਜੀ ਹੁਣ ਤੁਹਾਡੇ ਚੋਂ ਕੋਈ ਇਹਦਾ ਅਰਥ ਲੈ ਲੇ ਵੀ ਗੁਰੂ ਮਹਾਰਾਜ ਕਹਿੰਦੇ ਚੁੱਪ ਰਹਿਣਾ ਸ਼ਾਂਤੀ ਨਹੀਂ ਇਹਦਾ ਮਤਲਬ ਜਿੰਨਾ ਮਰਜ਼ੀ ਬੋਲੋ ਦੂਜੇ ਬੰਨੇ ਕੀ ਕਹਿੰਦੇ ਨੇ ਬਹੁਤਾ ਬੋਲਣ ਚੱਖਣ ਹੋਏ ਤੁਸੀਂ ਹੈਰਾਨ ਨਹੀਂ ਹੋ ਜਾਏਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣਾ ਕੀ ਚਾਹੁੰਦੇ ਹੋ ਇੱਕ ਬੰਨੇ ਕਹਿੰਦੇ ਹੋ ਚੁੱਪ ਰਹਿਣਾ ਸ਼ਾਂਤੀ ਨਹੀਂ ਤੇ ਫਿਰ ਜਿੰਨਾ ਮਰਜ਼ੀ ਬੋਲੀਏ ਪਰ ਦੂਜੇ ਬੰਨੇ ਕਹਿੰਦੇ ਬਹੁਤਾ ਬੋਲਣ ਚੱਖਣ ਕਹਿੰਦੇ ਲੜਾਈ
جیڑا جنہ زیادہ بولے گا مہاراج کا فیصلہ وہ لڑائیاں زیادہ ہو گیا. تسی کہو گے نہیں مہاراج چاہتے جی وہ سکھ کدھر توڑنا جی مہاراج کہتے ایک وچکا لا لا میں ادھر توڑنا. وہ کہڑا راہ ہے لب لوب ہنکار تج کرشنا بہت نائی بول بول بھی بالکل چپ بھی نہ رہ وہ بھی نہیں میرا مارا حدوں ود بھی نہ بول وہ بھی نہیں میرا مارا تھوڑا بولن گرمت پائے دھیان دے لب لوب ہنکار تج کرشنا بہت نائی یہ تو کی راجا لو گے کارلا مارگ بخشیا گرو مہاراج اور بھی چیزاں چ لے لو ہوں تے چوں کوئی اے پنگتی پڑھ لے چھوٹے ان کرے پخنڈ نہ سواگن نہ رن آنا کھایا ساتھ گوایا بھی مہاراج کہتے جن ان چڑ دے پخنڈ یہ مطلب جنہ مرضی کھاؤ ستنا مہاراج نے کہا بھی ان چڈنا یہ جڑا یہ پخنڈ جتنا مرضی کھاؤ. ہوں دوجے بنے اوہ گربانی کہندی کھائے کھائے کرے بد فیلی جان وسو کی واڑی جی تھی کہو گے گرو صاحب کی چاہتے کی ہو جے کوئی ان کھانا چھڑ دے تسی اونوں وی نہیں چھڑ دے جے کوئی بہتا کھاندا ہے پھر اونوں وی نہیں چھڑ دے مارا کہندے ایک تیجا راہ ہے کج کے آخو ستنا آؤں تے سکول کمایا تھوڑا سمے تھوڑا ہی کھاوے یہ بھی نہیں میں کہندا ان چھڈ دے یہ بھی نہیں کہندا بہتا کھا وچ کارلا مارا کوئی حدوں ود کر دے خرچے ودا لے وہ بھی غلط ہے کوئی ات کجوسی کرے کمیز ہی نہ دھوے سات سات دن وہ بھی غلط ہے کس کے ہاتھ سات نہ وچ کارلا لائن ہے تہاڈی سکھی دی بہت پیاری لائن ہے کوئی سمجھ لے مہاراج کہندے ویکھ لے میں نہ دیپک پایا ہی نہ میگ پایا ہی تیرے گھر وچ کوئی خوشی آ جائے ات پنگڑے ات پٹھے کام یہ میگ مینوں نہیں میگ چاہیے کوئی اوہ جی چیز ورت جائے ات سوگ مینوں وی نہیں چاہیے وچکارلا مارگ بخشیا جی. پانچ منٹ دس صاحب جی دے مہاراج جی ہور سیوا لین ایک واری ساری سنگت گرو گرنتھ صاحب دے پیار وچ پڑے ہوئے

ਦੋ ਗੱਲਾਂ ਚੱਲ ਰਹੀਆਂ। ਇੱਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਸ਼ੇਸ਼ਤਾਈਆਂ, ਇੱਕ ਉਹਨਾਂ ਵਿਸ਼ੇਸ਼ਤਾਈਆਂ ਚੋਂ ਸਾਡੇ ਲਈ ਚਾਨਣਾ। ਕਿਧਰੇ ਹੋ ਨਹੀਂ, ਇਹ ਚਾਨਣਾ ਤੇਰੀ ਜ਼ਿੰਦਗੀ ਚ ਵੀ ਆਵੇ, ਹੋ ਨਾ ਹੋਵੇ। ਨਾ ਮੈਂ ਦੀਪਕ ਰਾਗ ਪਾਇਆ, ਨਾ ਮੇਘ ਰਾਗ ਪਾਇਆ, ਸਿੱਖਾਂ ਤੇਰੀ ਜ਼ਿੰਦਗੀ ਚ ਵੀ ਨਾ ਦੀਪਕ ਤੇ ਨਾ ਮੇਘ। ਇਹ ਬੜਾ ਜ਼ਰੂਰੀ ਵਿਸ਼ਾ ਜੇ। ਇੱਕ ਸਰੀਰ ਦੇ ਬੱਚੇ ਦਾ ਵਿਆਹ ਵੀ ਤੇ ਪਾਰਟੀ ਸੀ ਤੇ ਸ਼ਰਾਬ ਵੀ ਵਰਤੇ ਪਈ ਤੇ ਦੂਸਰੀਆਂ ਮਾੜੀਆਂ ਚੀਜ਼ਾਂ ਵੀ ਵਰਤਣ ਪਈਆਂ। ਜਦੋਂ ਪੁੱਛਿਆ ਗਿਆ ਵੀ ਭਾਈ ਸਾਹਿਬ ਇਹ ਕਿਉਂ ਗੁਰੂ ਕੇ ਸਿੱਖ ਹੋ ਤੁਸੀਂ, ਵੀ ਦੁਨੀਆਦਾਰੀ ਵੇਖਣੀ ਪੈਂਦੀ। ਮਹਾਰਾਜ ਕਹਿੰਦੇ ਜੋ ਉੱਥੇ ਹਾਲ ਸੀ ਭੰਗੜੇ ਨਾਚ ਟਾਪ, ਮਹਾਰਾਜ ਕਹਿੰਦੇ ਨਹੀਂ ਇਹੋ ਜਿਹਾ ਮੇਘ ਨਹੀਂ, ਕੁਝ ਵਰਤ ਗਿਆ ਤੇ ਅੱਤ ਸੋਗ ਨਹੀਂ, ਇਹ ਚਾਨਣਾ ਇਹ ਜ਼ਰੂਰੀ ਜੇ। ਤੁਹਾਡੀ ਜ਼ਿੰਦਗੀ ਚ ਕੋਈ ਖੁਸ਼ੀ ਮਹਾਰਾਜ ਜੀ ਬਖਸ਼ਣ, ਉਹ ਮੇਘ ਨਾ ਆਵੇ ਜਿਸ ਮੇਘ ਦੁਆਰਾ ਭੁੱਲ ਜਾਂਦਾ ਗੁਰਮਤ ਦਾ ਰੰਗ, ਗੁਰਮਤ ਦੀ ਲਾਈਨ। ਅਗਲਿਆਰਾ ਬਣਿਆ ਨਾ ਤੁਹਾਡੇ ਸਾਹਮਣੇ, ਕਿੱਡੀ ਪ੍ਰਤੱਖ ਗੁਰੂ ਰਾਮਦਾਸ ਮਹਾਰਾਜ ਜੀ ਦੀ ਦੇਖੋ ਤੁਸੀਂ, ਕਰਾਮਾਤ ਕਹਿ ਲੋ ਕੁਝ ਕਹਿ ਲੋ। ਆ ਜਦੋਂ ਗਲਿਆਰਾ ਬਣਿਆ ਨਾ ਗੁਰੂ ਪਿਆਰਿਆ, ਚੁਰਾਸੀ ਦਾ ਬਲੂ ਸਟਾਰ ਬਲੈਕ ਥੰਡਰ ਜਦੋਂ ਹੋਇਆ ਨਾ, ਜਿੰਨੇ ਦਰਬਾਰ ਸਾਹਿਬ ਦੇ ਕੋਲ ਰਹਿੰਦੇ ਸੀ ਉਹਨਾਂ ਦੇ ਮਨਾਂ ਚ ਇੱਥੋਂ ਤੱਕ ਵੀ ਆ ਗਿਆ ਸੀ ਇਹ ਸਾਡੇ ਮਕਾਨ ਵੀ ਗਏ। ਪਰ ਹੈਰਾਨਗੀ ਦੀ ਗੱਲ ਬਈ, ਜਿੰਨੇ ਦਾ ਮਕਾਨ ਸੀ ਗੁਰੂ ਰਾਮਦਾਸ ਨੇ 10-10 ਗੁਣਾ ਵੱਧ ਦੇ ਕੇ ਤੋਰਿਆ। ਨਹੀਂ ਤਾਂ ਗੌਰਮੈਂਟ ਕਦੀ ਦਿੰਦੀ? ਤੁਹਾਡੀ ਰਣਜੀਤ ਐਵੇਂ ਵੀ ਬਣੀ ਹੈ ਤੇ ਜਿਹਦੀ ਇਹ ਜਗ੍ਹਾ ਸੀ ਤੇ ਆਲਤ ਹੀ ਰੇਟ ਰੱਖਦਾ ਸੀ ਆ ਰੇਟ ਹੈ, ਰੇਟ ਕਈ ਹਜ਼ਾਰਾਂ ਹੁੰਦਾ ਤੇ ਬਿਲਕੁਲ ਨਾਰਮਲ ਜਿਹਾ ਰੇਟ ਉਹ ਲਾਲਚ ਰੱਖ ਦਿੰਦੇ ਵੀ ਜ਼ਮੀਨਾਂ ਕੁਆਰ ਕਰ ਲੈਂਦੇ ਆ। ਚਾਹੁੰਦੇ ਤੇ ਗਲਿਆਰੇ ਦੀ ਜਗ੍ਹਾ ਉਤਰਾ ਵੀ ਕੈਰ ਹੋ ਸਕਦੀ ਸੀ। ਕਿੱਡੀ ਗੁਰੂ ਰਾਮਦਾਸ ਮਹਾਰਾਜ ਦੀ ਉਸ ਵੇਲੇ ਸ਼ਕਤੀ ਸੀ ਕਿ ਕਿਸੇ ਨੂੰ 20 ਸਾਲ ਹੋ ਗਏ ਨੇ ਇੱਥੇ ਰਹਿੰਦਿਆਂ, ਕਿਸੇ ਨੂੰ 30 ਸਾਲ, ਕੋਈ ਉਂਗਲ ਨਾ ਕਰੇ ਗੁਰੂ ਰਾਮਦਾਸ ਤੇਰੇ ਕੋਲ ਰਹਿੰਦਿਆਂ ਪਰ ਉਜੜ ਕੇ ਗਏ ਹੈ, 10-10 ਗੁਣਾ ਵੱਧ ਦੇ ਕੇ ਤੋਰਿਆ ਕਿਰਾਏਦਾਰਾਂ ਨੂੰ। ਤੁਹਾਡੇ ਸਾਹਮਣੇ ਜਾਗਦੀ ਮਿਸਾਲ, ਇਹ ਗੌਰਮੈਂਟ ਦੇਣੀ, ਇਹ ਗੁਰੂ ਰਾਮਦਾਸ ਕਿਤੇ ਵਰਤ ਗਏ। ਹੁਣ ਧਿਆਨ ਦੇਣਾ, ਇਹ ਗੁਰੂ ਦੀ ਹਜ਼ੂਰੀ ਚ ਕਹਿ ਰਹੇ। ਇਹਦਾ 2-2 ਲੱਖ ਦਾ ਮਕਾਨ ਸੀ, 15-15 ਲੱਖ ਮਿਲਿਆ ਗੌਰਮੈਂਟ ਕੋਲ, 20-20 ਲੱਖ ਮਿਲਿਆ। ਹੁਣ ਧਿਆਨ ਦੇਣਾ ਗੁਰੂ ਪਿਆਰਿਓ, ਕੁਝ ਪਰਿਵਾਰ ਜਦੋਂ 20-20 ਲੱਖ ਮਿਲ ਗਿਆ, ਵਿੱਚੋਂ ਕੁਝ ਮਾਇਆ ਦੀਆਂ ਕੋਠੀਆਂ ਲੈ ਲਈਆਂ, ਕੁਝ ਬੈਂਕ ਜਾਂ ਜਿੱਥੇ ਵੀ ਉਹਨਾਂ ਨੇ, ਗੁਰੂ ਦੀ ਹਜ਼ੂਰੀ ਚ ਕਹਿ ਰਿਹਾ, ਉਹਨਾਂ ਦੀਆਂ ਬੱਚੀਆਂ ਜਦੋਂ 6 ਮਹੀਨੇ ਬਾਅਦ ਇਸ ਤਰ੍ਹਾਂ ਹੀ ਮੇਲ ਹੋਇਆ ਬਾਜ਼ਾਰ ਚ, ਫਤਿਹ ਸਾਂਝੀ ਹੋਈ, ਜਦੋਂ ਉਹਨਾਂ ਦੇ ਚਿਹਰੇ ਵੱਲ ਵੇਖਿਆ ਗਿਆ ਤੇ ਸਾਧ ਸੰਗਤ ਜੀ ਸਭ ਰੰਗ ਰੂਪ ਬਦਲੇ ਪਏ। ਉਹਨਾਂ ਬੱਚੀਆਂ ਨੂੰ ਪੁੱਛਿਆ, ਮੈਂ ਕਿਹਾ ਕਿ 2 ਟਾਈਮ ਗੁਰੂ ਰਾਮਦਾਸ ਦੇ ਘਰ ਚ ਹਾਜ਼ਰੀ ਭਰਨ ਵਾਲੀਆਂ ਆਈਬ੍ਰੋ ਬਣੇ ਪਏ ਆ, ਹੋਰ ਵੀ ਬੁਰਾ ਹਾਲ ਕੁਝ ਪਰਿਵਾਰ। ਧਿਆਨ ਦੇਣਾ ਉਗੋਂ ਉਹਨਾਂ ਦਾ ਕੀ ਜਵਾਬ ਸੀ, ਵੀ ਹੁਣ ਜਿਹੜੇ ਇਲਾਕੇ ਚ ਅਸੀਂ ਚਲੇ ਗਏ ਆ ਨਾ, ਉੱਥੇ ਇਹ ਚੀਜ਼ਾਂ ਨਾ ਬਣਾਈਏ ਤੇ ਸਾਡਾ ਲੈਵਲ ਨੀ ਰਹਿੰਦਾ। ਮਹਾਰਾਜ ਕਹਿੰਦੇ ਮੈਨੂੰ ਇਹੋ ਜਿਹਾ ਮੇਘ ਨਹੀਂ ਚਾਹੀਦਾ ਕਿ ਜੇ ਤੈਨੂੰ ਮੈਂ ਮਾਇਆ ਬਹੁਤੀ ਦੇਤੀ ਹੈ ਤੇ ਤੂੰ ਇਹੋ ਜਿਹਾ ਰੂਪ ਬਣਾ ਲੈਣਾ ਕਿ ਤੂੰ ਸਿੱਖੀ ਤੋਂ ਹੀ ਫਸੇ। ਯਾਨੀ ਕਿ ਆਖੋ ਸਤਨਾਮ, ਆ ਮੇਘ ਜਿਹਾ ਮਾੜਾ ਮੇਘ। ਇੱਕ ਇੱਕ ਲੱਖ ਦਾ, 2-2 ਲੱਖ ਦਾ ਮਕਾਨ, ਆਮ ਰੋਟੀ ਖਾਣ ਵਾਲੇ ਜਦੋਂ 20-20 ਲੱਖ ਮਿਲ ਗਿਆ, ਹੁਣ ਇਲਾਕੇ ਬਦਲ ਗਏ, ਇਲਾਕੇ ਥੋੜੇ ਜਿਹੇ ਹੋਰ ਤਰ੍ਹਾਂ ਦੇ ਆ ਗਏ, ਤੇ ਉਹ ਗੁਰੂ ਨਾਨਕ ਦੀ ਸਿੱਖੀ ਟੁੱਟ ਜੇ, ਰੰਗ ਰੂਪ ਬਦਲ ਜੇ, ਸਭ ਕੁਝ ਬਦਲ ਜੇ,
گرو رام داس دے گھر دی حاضری دو ٹائم روز والی کتے مہینے بعد شوقیاں رہ جائے تے مہاراج کہندے ایہو جا میگ نہیں تیری زندگی چانا چاہیدا میں نہیں ایہ جی میگ رگ پائے تے بہت ضروری بابا رام سنگھ پوچھو منڈی والے نے ایک شریر نو وچن دیتا اولاد نہیں سی پتر دا جدو پتر ہو گیا نا جی یہ ساخی ملتی جی پڑھ لو کتاباں مہاپرشاں جی دو مہینے بعد ساتھیاں نے یور پاتا بھی چل ہوں منڈا دو مہینے کا ہو گیا کچھ پیا کچھ کھوا ڈبے شراباں دے کھولے ایہو جی انہوں نے پارٹی کی بس اے اشارہ جی کہ آ میگ نہیں چاہیے جی تینوں میں پتر دیا تو آ چیزاں کھلنا آ میگ نہیں چاہیے تیرا ویاہ ہوئے بچے کا تو آ چیزاں ہون آ میگ نہیں چاہیے میں پایا ہی نہیں گھر لا مار یہ جگر ملتا جی بھی جدو ات انہوں نے یہو جہاں پارٹیاں دتیاں تے دو دن بعد بچہ چڑھائی کر گیا تے او پھر جدو ہوش ٹکانے آئی آ کے انہوں نے کہا مہاپرش تو بچہ بابا رام سنگھ پوچھو منڈی والے کہنے لگے اسی نرنکار کولوں بخشی روح تہاڈے گھر بھیجی جدو تسی آ پٹھے کام کرن لگ پئے اوہدا من رویا کتھے بھیجتا ہے وہ ہاتھ واپس بلا اشارہ یہ دو چیزاں ہو رہی ہیں سانجیاں ایک تے گرو گرنتھ صاحب مہاراج سچے پاتشاہ دی وڈیائی ایک اس وڈیائی چوں ساڈے جیون دا چاننا کہ چوتھی وشیشتا آئی جے نہ دیپک راگ جے گرو گرنتھ صاحب چ نہ میگ راگ جے سکھاں تیری زندگی چ دو چیزاں آندیاں نے یا سکھ آندے نے یا دکھ آندے نے کتے سکھ آن ایہو جا میگ نہ آ جے توں وسر جاوے دکھ آن ات سوگ نہ آ جے توں کلپنا چ پے جے وچ کارلا مارگ گرمخ مایا وچ اداسی گج کے آخو ستنا آؤ سات سنگ تے پنگتیاں پڑھیے

ਖੁੱਲਦੇ ਨੇ ਵਾਹਿਗੁਰੂ ਦਾ ਸਿਮਰਨ, ਪ੍ਰਭੂ ਦਾ ਸਿਮਰਨ, ਹਰ ਵੇਲੇ ਪ੍ਰਭੂ ਦਾ ਸਿਮਰਨ। ਮਾਤਾ ਪਿਤਾ ਆਖਣ ਲੱਗੀ ਬੇਟਾ ਨਾਨਕ, ਬੱਚਾ ਨਾਨਕ, ਪੁੱਤਰ ਨਾਨਕ, ਹਰ ਵੇਲੇ ਤੇਰੇ ਬੁੱਲ ਕਿਉਂ ਹਿਲਦੇ ਰਹਿੰਦੇ, ਹਰ ਵੇਲੇ ਤੇਰੀ ਰਸਨਾ ਕਿਉਂ ਹਿਲਦੀ ਰਹਿੰਦੀ ਹੈ। ਆਖਣ ਗਈ ਅੰਮਾ ਮੈਂ ਕਹਿਣਾ ਪ੍ਰਭੂ ਦਾ ਸਿਮਰਨ, ਮੈਂ ਵਾਹਿਗੁਰੂ ਦਾ ਸਿਮਰਨ ਕਰਨਾ। ਤੇ ਮਾਤਾ ਪਿਤਾ ਆਖਣ ਲੱਗੀ ਪੁੱਤਰ ਨਾਨਕ, ਇਸੇ ਵਾਸਤੇ ਲੋਕੀ ਤੈਨੂੰ ਦੀਵਾਨਾ ਕਹਿੰਦੇ ਨੇ, ਕਮਲਾ ਕਹਿੰਦੇ ਨੇ, ਬਾਵਰਾ ਕਹਿੰਦੇ ਨੇ। ਹਰ ਵੇਲੇ ਨਾ ਆਖਿਆ ਕਰ, ਕਦੀ ਵਿਹਲੇ ਵੇਲੇ, ਕਦੀ ਟਾਈਮ ਵੇਲੇ, ਸੁਬਾਹ ਸ਼ਾਮ ਆਖ ਲਿਆ ਕਰ। ਤੇ ਮਾਂ ਨੂੰ ਪਤਾ ਕੀ ਕਹਿੰਦੇ ਨੇ, ਅੰਮਾ ਆਖਾਂ ਜੀਵਾਂ, ਮੈਂ ਆਖਦਾ ਵਾਂ ਤਾਂ ਤੇ ਜਿੰਦਾ ਰਹਿਣਾ ਵਾਂ। ਜੇ ਮੇਰੇ ਕੋਲ ਪ੍ਰਭੂ ਭੁੱਲ ਜਾਏ ਤੇ ਮੇਰੀ ਮੌਤ ਹੋ ਜਾਂਦੀ ਹੈ, ਜੇ ਮੇਰੇ ਕੋਲ ਪ੍ਰਭੂ ਵਿਸਰ ਜਾਏ ਤੇ ਮੈਂ ਮਰ ਜਾਂਦਾ। ਆਖਾਂ ਰੋਜ਼ ਪੜ੍ਹਦੇ ਹੋ ਨਾ, ਆਖਾਂ ਜੀਵਾਂ ਤੇ ਵਿਸਰੇ ਮਰ ਜਾਊਂ, ਜਦੋਂ ਮੈਨੂੰ ਪ੍ਰਭੂ ਭੁੱਲ ਜਾਏ ਉਦੋਂ ਮੇਰੀ ਮੌਤ ਹੋ ਜਾਂਦੀ ਹੈ। ਬਾਣੀ ਚ ਨਹੀਂ ਆਖਿਆ, ਸੋ ਜੀਵਿਆਂ ਵਹੀ ਜਿੰਦਾ ਹੈ, ਵਹੀ ਇਨਸਾਨ ਹੈ। ਸੋ ਜੀਵਿਆਂ ਕੌਣ, ਜਿਸ ਮਨ ਵਸਿਆ ਸੋਏ, ਜਿਹਦੇ ਅੰਦਰ ਪ੍ਰਭੂ ਦਾ ਨਿਵਾਸ ਹੈ, ਜਿਹਦੀ ਰਸਨਾ ਤੇ ਸਤਨਾਮ ਸ੍ਰੀ ਵਾਹਿਗੁਰੂ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਹੋਰ ਨੀ ਜਿੰਦਾ, ਸਭ ਮੁੜਦੇ ਹਨ, ਸਭ ਲਾਸ਼ਾਂ ਹਨ, ਸਭ ਲੋਥਾਂ ਹਨ, ਸਭ ਤੁਰਦੇ ਫਿਰਦੇ ਹਨ, ਐਵੇਂ ਹੀ ਹਨ। ਕਿਉਂ, ਬਾਬਾ ਜੀ ਕਹਿ ਰਹੇ, ਮੈਂ ਨੀ ਕਹਿ ਰਿਹਾ, ਮਤੇ ਗੁੱਸੇ ਹੋ ਜਾਓ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਬਾਬਾ ਜੀ ਇਹਨਾਂ ਬਚਨ ਆਖੋ, ਬੜਾ ਕਰਨਾ ਬਚਨ ਆਖਿਆ ਜੇ, ਬੜਾ ਸਖਤ ਬਚਨ ਆਖਿਆ ਜੇ। ਦੁਨੀਆ ਖਾਂਦੀ ਪਈ ਹੈ, ਹਟਾਉਂਦੀ ਪੈਂਦੀ ਹੈ, ਪੈਂਦੀ ਪਈ ਹੈ, ਸੁੱਖ ਭੋਗਦੀ ਪਈ ਹੈ, ਗ੍ਰਸਤ ਭੋਗਦੀ ਪਈ ਹੈ, ਨਾਮ ਤੋਂ ਬਗੈਰ, ਸਿਮਰਨ ਤੋਂ ਬਗੈਰ, ਖਾਣਾ ਸਭ ਕੁਝ ਕਰਦੇ ਪਏ ਹਨ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਮੰਨ ਲੈਣਾ, ਨਾਮ ਤੋਂ ਬਗੈਰ ਜਿੰਦਾ, ਨਾਮ ਤੋਂ ਬਗੈਰ ਖਾਂਦੇ, ਨਾਮ ਤੋਂ ਬਗੈਰ ਪਹਿਨਦੇ। ਤੇ ਕਹਿੰਦੇ ਜੇ ਜੀਵੇ ਪਤ ਲੱਥੀ ਜਾਏ, ਉਹਦੀ ਕੋਈ ਪਤ ਨੀ, ਉਹਦੀ ਕੋਈ ਇੱਜ਼ਤ ਨੀ, ਉਹਦਾ ਕੋਈ ਵਿਕਾਰ ਨੀ ਜਿਹੜਾ ਨਾਮ ਤੋਂ ਬਗੈਰ ਖਾਂਦਾ। ਉਹਦਾ ਤੇ ਇਹੋ ਹਾਲ ਹੈ ਜੋ ਕੂਕਰ ਜੂਠਨ ਮੂੰਹ ਪਾਏ। ਜਿਵੇਂ ਕੁੱਤਾ ਜੂਠ ਵਿੱਚ ਮੂੰਹ ਮਾਰਦਾ, ਜਿੱਥੇ ਕੁੱਤਾ ਦਰ ਦਰ ਤੇ ਰੁਲਦਾ ਹੈ, ਮੂੰਹ ਮਾਰਦਾ ਜੂਠ ਵਿੱਚ, ਐਵੇਂ ਹੀ ਉਹ ਹੈ ਜਿਹੜਾ ਨਾਮ ਤੋਂ ਬਗੈਰ ਖਾਂਦਾ। ਮਿਲ ਮੇਰੇ ਗੋਬਿੰਦ, ਆਪਣਾ ਨਾਮ ਦਿਓ, ਨਾਮ ਬਿਨਾ ਤ੍ਰਿਗ ਤ੍ਰਿਗ ਅਸਲੇ ਹੋ, ਨਾਮ ਬਿਨਾ ਜੋ ਪਹਿਰੇ ਖਾਏ, ਜੋ ਕੂਕਰ ਜੂਠਨ ਮੋਹ ਪਾਏ। ਇੱਕ ਵਾਰੀ ਬੋਲੋ, ਜੇ ਜੀਵੇ ਪਤ ਲੱਥੀ ਜਾਏ। ਅੱਗੇ ਪਤਾ ਕੀ ਆਖਿਆ, ਸਭ ਹਰਾਮ ਜੇ ਤਾਂ ਖਿੱਚ ਖਾਏ। ਕਹਿੰਦੇ ਤ੍ਰਿਗ ਤ੍ਰਿਗ ਖਾਇਆ, ਉਹਦੇ ਖਾਣੇ ਨੂੰ ਤ੍ਰਿਗਾ ਕਰ, ਤ੍ਰਿਗ ਤ੍ਰਿਗ ਖਾਇਆ। ਸੌ ਵਾਰੀ ਗਾਲ ਕੱਢੋ, ਇੱਕ ਤ੍ਰਿਗ ਬਣਦਾ। ਇਸੇ ਬਾਣੀ ਚ ਕਿੰਨੀ ਕਿੰਨੀ ਵਾਰੀ ਤ੍ਰਿਗ ਆਖਿਆ, ਸੌ ਵਾਰੀ ਕਿਸੇ ਨੂੰ ਗਾਲ ਕੱਢੋ ਤੇ ਇੱਕ ਤ੍ਰਿਗ ਬਣਦਾ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਤੇਰੇ ਸਰੀਰ ਨੂੰ ਤ੍ਰਿਗਾਕਾਰ, ਤੇਰੇ ਕੁਟੰਬ ਨੂੰ ਤ੍ਰਿਗਾਕਾਰ, ਤੇਰੇ ਕੱਪੜਿਆਂ ਨੂੰ ਤ੍ਰਿਗਾਕਾਰ, ਤ੍ਰਿਗ ਸਰੀਰ ਕੁਟੰਬ ਸਹਿਤ ਸਿਓ। ਜਿੱਤ ਹੁਣ ਖਸਮ ਨਾ ਪਾਇਆ, ਤੇ ਬਾਬਾ ਜੀ ਕਹਿੰਦੇ ਨੇ ਪੌੜੀ ਛੁੜਕੀ ਹੱਥ ਨਾ ਆਵੇ, ਐਲਾ ਜਨਮ ਗਵਾਇਆ। ਜੇ ਇਹ ਜਨਮ ਤੇਰੇ ਹੱਥੋਂ ਨਿਕਲ ਗਿਆ, ਇਹ ਪੌੜੀ ਤੇਰੇ ਹੱਥੋਂ ਨਿਕਲ ਗਈ, ਫਿਰ ਤੂੰ ਪਛਤਾਏਗਾ, ਫਿਰ ਪਾਛੇ ਪਛਤਾਓਗੇ। ਜਦ ਪ੍ਰਾਣ ਜਾਏਗੇ, ਛੂਟ ਸਿਮਰਨ ਕਰਨਾ ਹੈ, ਭਗਤੀ ਕਰਨੀ ਹੈ। ਬੇਟਾ ਨਾਨਕ, ਪੁੱਤਰ ਨਾਨਕ, ਹਰ ਵੇਲੇ ਕਿਉਂ ਵਾਹਿਗੁਰੂ ਆਖਣਾ? ਆਖਣਗੇ ਆਖਾਂ ਜੀਵਾਂ, ਵਿਸਰੇ ਮਰ ਜਾਂ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਅੰਮਾ ਆਖਣ ਲੱਗੀ, ਮਾਂ ਤ੍ਰਿਪਤਾ, ਪੁੱਤਰ ਦੁਨੀਆ ਕਿਉਂ ਨੀ ਆਖਦੀ? ਹੋਰ ਦੁਨੀਆ ਵੀ ਹੈ, ਹੋਰ ਦੁਨੀਆ ਵੀ ਬੈਠੀ ਹੈ ਨਾ, ਉਹ ਕਿਉਂ ਨੀ ਆਖਦੀ? ਤੂੰ ਬਹੁਤ ਆਖਣਾ। ਆਖਣਗੇ ਅੰਮਾ ਆਖਣੇ ਔਖਾ ਸਾਚਾ ਨਾਉ। ਫਿਰ ਤੂੰ ਬਹੁਤਾ ਆਖਣਾ? ਆਖਣਗੇ ਸਾਚੇ ਨਾਮ ਕੀ ਲਾਗੇ ਭੁੱਖ। ਮੈਨੂੰ ਭੁੱਖ ਲੱਗਦੀ ਹੈ ਤਾਂ ਮੈਂ ਵਾਹਿਗੁਰੂ ਦਾ ਸਿਮਰਨ ਕਰਨਾ, ਮੈਨੂੰ ਭੁੱਖ ਲੱਗਦੀ ਹੈ ਤਾਂ ਮੈਂ ਵਾਹਿਗੁਰੂ ਆਖਣਾ। ਆਖਦੇ ਸਨ ਮਰਦਾਨਿਆ ਭੁੱਖ ਲੱਗੀ ਹੈ, ਮਰਦਾਨਿਆ ਡਾਡੀ ਭੁੱਖ ਲੱਗੀ ਹੈ। ਆਖਣਗਾ ਬਾਬਾ ਜੀ ਪ੍ਰਸ਼ਾਦ ਲਿਆਵਾਂ, ਲੰਗਰ ਲਿਆਵਾਂ, ਮਧੂਕੜੀ ਲਿਆਵਾਂ, ਭੋਜਨ ਲਿਆਵਾਂ, ਪਿੰਡ ਵਿੱਚ ਜਾਵਾਂ। ਆਖਣਗੇ ਮਰਦਾਨਿਆ ਪ੍ਰਸ਼ਾਦ ਦੀ ਭੁੱਖ ਨਹੀਂ ਲੱਗੀ, ਰੋਟੀ ਦੀ ਭੁੱਖ ਨਹੀਂ ਲੱਗੀ, ਮਰਦਾਨਿਆ ਪ੍ਰਭੂ ਦੇ ਨਾਮ ਦੀ ਭੁੱਖ ਲੱਗੀ ਹੈ। ਮਰਦਾਨਿਆ ਕੀਰਤਨ ਕਰ, ਮਰਦਾਨਿਆ ਬਾਣੀ ਗਾ, ਜੋ ਜੋ ਬਾਣੀ ਗਾਏਗਾ, ਜੋ ਜੋ ਤੂੰ ਸ਼ਬਦ ਪੜ੍ਹੇਗਾ, ਜੋ ਜੋ ਤੂੰ ਪ੍ਰਭੂ ਦਾ ਸਿਮਰਨ ਕਰੇਗਾ, ਨਾਨਕ ਤ੍ਰਿਪਤ ਹੋਏ ਗਾਏਗਾ, ਨਾਨਕ ਰੱਜ ਜਾਏਗਾ, ਨਾਨਕ ਦੀ ਭੁੱਖ ਖਤਮ ਹੋ ਜਾਏਗੀ। ਨਾਨਕ ਸਿਫਤੀ ਤ੍ਰਿਪਤਿਆਂ, ਮੈਂ ਉਦੋਂ ਤ੍ਰਿਪਤ ਹੋ ਜਾਣਾ, ਮੈਂ ਉਦੋਂ ਰੱਜ ਜਾਣਾ ਜਦੋਂ ਮੈਂ ਪ੍ਰਭੂ ਦੀਆਂ ਸਿਫਤਾਂ ਕਰਨਾ। ਅਸੀਂ ਵੀ ਕਦੇ ਰੱਜੇ ਹਾਂ? ਅਸੀਂ ਨਹੀਂ ਰੱਜ ਸਕਦੇ, ਸਾਨੂੰ ਤਾਂ ਦੂਜੀਆਂ ਭੁੱਖਾਂ ਹੀ ਨਹੀਂ ਖਤਮ ਹੋਣ, ਸਾਡੀਆਂ ਸੰਸਾਰ ਭੁੱਖਾਂ ਹੀ ਨਹੀਂ ਖਤਮ ਹੁੰਦੀਆਂ। ਸਾਡੀ ਭੁੱਖ ਕਦੋਂ ਵਧੇਗੀ? ਗੁਰੂ ਨਾਨਕ ਪਾਤਸ਼ਾਹ ਵਾਲੀ ਭੁੱਖ, ਪ੍ਰਭੂ ਦੇ ਸਿਮਰਨ ਵਾਲੀ ਭੁੱਖ। ਇਹ ਤਾਂ ਗੁਰੂ ਹੀ ਕਿਰਪਾ ਕਰੇ, ਇਹ ਤਾਂ ਬਖਸ਼ਿਸ਼ ਗੁਰੂ ਹੀ ਕਰੇ, ਇਹ ਮੰਗ ਮੰਗਿਆ।

ਬਾਦਸ਼ਾਹ ਜਹਾਂਗੀਰ ਤਾਂ ਪਹਿਲਾਂ ਹੀ ਇਸ ਮੌਕੇ ਦੀ ਉਡੀਕ ਵਿੱਚ ਸੀ ਕਿ ਕਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰਵਾਇਆ ਜਾਵੇ, ਕਿਉਂਕਿ ਉਹ ਉਸ ਵਕਤ ਹੋ ਰਹੀ ਗੁਰੂ ਘਰ ਦੀ ਮਹਿਮਾ ਨੂੰ ਵੇਖ ਕੇ ਜਰ ਨਹੀਂ ਸੀ ਸਕਦਾ। ਉਹ ਆਪ ਆਪਣੀ ਕਲਮ ਨਾਲ ਤੋਜ ਕੇ ਜਹਾਂਗੀਰੀ ਵਿੱਚ ਲਿਖਦਾ ਹੈ ਕਿ ਦਰਿਆ ਬਿਆਸਾ ਦੇ ਨੇੜੇ ਗੋਇੰਦਵਾਲ ਵਿੱਚ ਅਰਜਨ ਦੇਵ ਨਾਮ ਦਾ ਇੱਕ ਫਕੀਰ ਰਹਿੰਦਾ ਸੀ। ਉਸ ਕੋਲ ਬੜੀ ਦੂਰ ਦੂਰ ਤੋਂ ਹਿੰਦੂ ਅਤੇ ਭੋਲੇ ਭਾਲੇ ਮੁਸਲਮਾਨ ਆਉਂਦੇ ਸਨ। ਉਸਨੇ ਆਪਣੀ ਬਜ਼ੁਰਗੀ ਦਾ ਬੜਾ ਢੋਲ ਵਜਾਇਆ ਹੋਇਆ ਸੀ ਤੇ ਤਿੰਨਾਂ ਚੌਹਾਂ ਪੀੜ੍ਹੀਆਂ ਤੋਂ ਉਸਦੀ ਝੂਠ ਦੀ ਦੁਕਾਨ ਬੜੀ ਗਰਮ ਸੀ। ਉਹ ਗੁਰਗੱਦੀ ਨੂੰ ਦੁਕਾਨੇ ਬਾਤਲ ਯਾਨੀ ਝੂਠ ਦੀ ਦੁਕਾਨ ਲਿਖਦਾ ਹੈ। ਕਹਿੰਦਾ ਹੈ ਕਿ ਮੇਰੇ ਦਿਲ ਵਿੱਚ ਇਹ ਵਿਚਾਰ ਸੀ ਕਿ ਜਾਂ ਤਾਂ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦਿੱਤਾ ਜਾਵੇ ਤੇ ਜਾਂ ਫਿਰ ਇਸਲਾਮ ਧਰਮ ਵਿੱਚ ਲੈ ਆਂਦਾ ਜਾਵੇ। ਉਹ ਕਿਸੇ ਠੀਕ ਮੌਕੇ ਦੀ ਉਡੀਕ ਵਿੱਚ ਸੀ ਕਿ ਉਧਰੋਂ ਖੁਸਰੋ ਵਾਲੀ ਘਟਨਾ ਵਾਪਰ ਗਈ। ਖੁਸਰੋ ਜੋ ਕਿ ਬਾਦਸ਼ਾਹ ਜਹਾਂਗੀਰ ਦਾ ਪੁੱਤਰ ਸੀ ਤੇ ਜਹਾਂਗੀਰ ਤੋਂ ਬਾਗੀ ਹੋ ਚੁੱਕਿਆ ਸੀ, ਅਤੇ ਦੂਸਰਾ ਚੰਦੂ ਦੀਵਾਨ ਤੇ ਗੁਰੂ ਸਾਹਿਬ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਬਲਦੀ ਉੱਤੇ ਹੋਰ ਤੇਲ ਪਾ ਦਿੱਤਾ। ਬਾਦਸ਼ਾਹ ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਇਹ ਹੁਕਮ ਦਿੱਤਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕੈਦੀ ਦੀ ਹਾਲਤ ਵਿੱਚ ਬਾਦਸ਼ਾਹ ਜਹਾਂਗੀਰ ਦੇ ਸਾਹਮਣੇ ਪੇਸ਼ ਕੀਤਾ ਤਾਂ ਜਹਾਂਗੀਰ ਨੇ ਬੜੇ ਰੋਹਬ ਨਾਲ ਕਿਹਾ, ਗੁਰੂ ਸਾਹਿਬ, ਤੁਸੀਂ ਜਾਣਦੇ ਹੋ ਕਿ ਮੁਗਲ ਬਾਦਸ਼ਾਹ ਦੇ ਵਿਰੁੱਧ ਜਰਾ ਜਿੰਨਾ ਵੀ ਹੱਥ ਹਿਲਾਉਣ ਦਾ ਕੀ ਸਿੱਟਾ ਨਿਕਲਦਾ ਹੈ। ਤੁਸਾਂ ਖੁਸਰੋ ਨੂੰ ਰਾਜ ਤਿਲਕ ਦਿੱਤਾ ਹੈ, ਬਾਦਸ਼ਾਹੀ ਦੀ ਅਸੀਸ ਦਿੱਤੀ ਹੈ, 5000 ਨਗਦ ਦਿੱਤਾ ਹੈ ਅਤੇ ਉਸ ਨੂੰ ਲੰਗਰ ਛਕਾਇਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ, ਬਾਦਸ਼ਾਹ ਜਹਾਂਗੀਰ, ਗੁਰੂ ਕਾ ਲੰਗਰ ਸਭ ਲਈ ਸਾਂਝਾ ਹੈ। ਇੱਥੇ ਭਾਵੇਂ ਕੋਈ ਹਿੰਦੂ ਆਵੇ, ਮੁਸਲਮਾਨ ਆਵੇ, ਈਸਾਈ ਆਵੇ, ਜੈਨੀ ਆਵੇ, ਬੋਧੀ ਆਵੇ, ਜੋਗੀ ਆਵੇ, ਸੰਨਿਆਸੀ ਆਵੇ, ਉਹ ਚਾਵੇ, ਨੀਚ ਆਵੇ, ਧਰਮੀ ਆਵੇ, ਕਾਫਰ ਆਵੇ, ਪੰਡਤ ਆਵੇ, ਚਮਾਰ ਆਵੇ, ਰਾਜਾ ਆਵੇ, ਕੰਗਾਲ ਆਵੇ, ਸਿੱਖ ਆਵੇ, ਸਿੱਖ ਦਾ ਵੈਰੀ ਆਵੇ, ਸਭ ਨੂੰ ਲੰਗਰ ਮਿਲਦਾ ਹੈ ਤੇ ਮਿਲਦਾ ਰਹੇਗਾ। ਤੇਰਾ ਪਿਤਾ ਜਲਾਲੂਦੀਨ ਅਕਬਰ ਵੀ ਤਾਂ ਇਸੇ ਹੀ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਕੇ ਗਿਆ ਸੀ। ਜੇ ਅੱਜ ਤੇਰੇ ਪੁੱਤਰ ਨੇ ਛਕ ਲਿਆ ਤਾਂ ਕਿਹੜਾ ਹਨੇਰਾ ਆ ਗਿਆ। ਬਾਦਸ਼ਾਹ ਜਹਾਂਗੀਰ ਨੇ ਕਿਹਾ, ਗੁਰੂ ਸਾਹਿਬ, ਤੁਸੀਂ ਆਪਣੇ ਕੀਤੇ ਜ਼ੁਲਮਾਂ ਤੇ ਇਕਬਾਲ ਕਰਦੇ ਹੋ, ਇਸ ਕਰਕੇ ਤੁਹਾਨੂੰ 2 ਲੱਖ ਰੁਪਏ ਜੁਰਮਾਨਾ ਕੀਤਾ ਜਾਂਦਾ ਹੈ। ਹਜ਼ੂਰ ਨੇ ਕਿਹਾ, ਬਾਦਸ਼ਾਹ ਜਹਾਂਗੀਰ, ਇਹ ਮਾਇਆ ਸਾਰੀ ਗਰੀਬਾਂ ਦੀ ਹੈ ਤੇ ਜੁਰਮਾਨਾ ਇੱਕ ਕੌਡੀ ਵੀ ਨਹੀਂ ਦਿੱਤਾ ਜਾ ਸਕਦਾ। ਤਾਂ ਬਾਦਸ਼ਾਹ ਜਹਾਂਗੀਰ ਨੇ ਕਿਹਾ, ਗੁਰੂ ਸਾਹਿਬ, ਮੈਨੂੰ ਪਤਾ ਲੱਗਿਆ ਹੈ ਕਿ ਤੁਸੀਂ ਇੱਕ ਗ੍ਰੰਥ ਲਿਖਿਆ ਹੈ। ਤੁਹਾਡੇ ਬਚਨ ਦਾ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਉਸ ਵਿੱਚ ਹਜ਼ਰਤ ਮੁਹੰਮਦ ਸਾਹਿਬ ਤੇ ਇਸਲਾਮ ਦੀ ਤਾਰੀਫ ਦੇ ਕੁਝ ਲਫ਼ਜ਼ ਪਾ ਦਿਓ ਤਾਂ ਤੁਹਾਡਾ ਗੁਨਾਹ ਮਾਫ ਕਰ ਦਿੱਤਾ ਜਾਵੇਗਾ, ਜੇ ਨਹੀਂ ਤਾਂ ਮਰਨ ਵਾਸਤੇ ਤਿਆਰ ਹੋ ਜਾਓ। ਤਾਂ ਹਜ਼ੂਰ ਨੇ ਕਿਹਾ, ਬਾਦਸ਼ਾਹ ਜਹਾਂਗੀਰ, ਇਹ ਗ੍ਰੰਥ ਇਲਾਹੀ ਹੁਕਮ ਵਿੱਚ ਲਿਖਿਆ ਗਿਆ ਸੀ ਤੇ ਸੰਪੂਰਨ ਹੋ ਚੁੱਕਿਆ ਹੈ। ਹੁਣ ਇਸ ਵਿੱਚੋਂ ਨਾ ਕੋਈ ਅੱਖਰ ਕੱਢਿਆ ਜਾ ਸਕਦਾ ਹੈ ਤੇ ਨਾ ਹੀ ਪਾਇਆ ਜਾ ਸਕਦਾ ਹੈ। ਹਾਂ, ਜਿੱਥੋਂ ਤੱਕ ਮੌਤ ਦਾ ਸਵਾਲ ਹੈ, ਸਾਨੂੰ ਪ੍ਰਵਾਨ ਹੈ। ਜਦੋਂ ਗੁਰੂ ਸਾਹਿਬ ਨੇ ਮੌਤ ਪ੍ਰਵਾਨ ਕਰ ਲਈ ਤਾਂ ਬਾਦਸ਼ਾਹ ਜਹਾਂਗੀਰ ਨੇ ਯਾਸਾ ਵਾ ਯਾਸਾ ਦੀ ਸਜ਼ਾ ਦਾ ਹੁਕਮ ਦੇ ਦਿੱਤਾ, ਜਿਸ ਤੋਂ ਭਾਵ ਹੈ ਕਿ ਸਰੀਰ ਨੂੰ ਇੰਨਾ ਕਸ਼ਟ ਦਿੱਤਾ ਜਾਵੇ ਕਿ ਸਰੀਰ ਖਤਮ ਹੋ ਜਾਵੇ ਪਰ ਸਰੀਰ ਵਿੱਚੋਂ ਇੱਕ ਤੁਬਕਾ ਵੀ ਖੂਨ ਦਾ ਬਾਹਰ ਨਾ ਨਿਕਲੇ। ਬਾਦਸ਼ਾਹ ਜਹਾਂਗੀਰ ਨੇ ਇਹ ਡਿਊਟੀ ਚੰਦੂ ਦੀਵਾਨ ਨੂੰ ਦੇ ਦਿੱਤੀ। ਚੰਦੂ ਦੀਵਾਨ ਦੀ ਡਿਊਟੀ ਲਗਾਏ ਜਾਣ ਵਿੱਚ ਵੀ ਬਾਦਸ਼ਾਹ ਜਹਾਂਗੀਰ ਦੀ ਇੱਕ ਚਾਲ ਸੀ। ਉਹ ਚਾਹੁੰਦਾ ਸੀ ਕਿ ਗੁਰੂ ਸਾਹਿਬ ਨੂੰ ਕਿਸੇ ਹਿੰਦੂ ਕੋਲੋਂ ਸ਼ਹੀਦ ਕਰਵਾਇਆ ਜਾਵੇ ਤਾਂ ਕਿ ਉਹ ਖੁਦ ਹਿੰਦੂ ਪਰਜ਼ਾ ਵਿੱਚ ਬਦਨਾਮ ਨਾ ਹੋਵੇ। ਉਧਰੋਂ ਚੰਦੂ ਦੀਵਾਨ ਨੇ ਵੀ ਕਿਹੜੀ ਘਟ ਕੀਤੀ, ਉਸਨੇ ਗੁਰੂ ਸਾਹਿਬ ਨੂੰ ਕਈ ਦਿਨ ਜੇਠ ਦੀਆਂ ਧੁੱਪਾਂ ਵਿੱਚ ਖੜੇ ਰੱਖਿਆ, ਨਾ ਕੋਈ ਰੋਟੀ ਦਿੱਤੀ ਨਾ ਪਾਣੀ। ਫਿਰ ਇੱਕ ਉਬਲਦੀ ਦੇਗ ਉਬਾਲ ਕੇ ਗੁਰੂ ਸਾਹਿਬ ਨੂੰ ਉਸ ਵਿੱਚ ਬਿਠਾਇਆ ਗਿਆ ਅਤੇ ਫਿਰ ਇੱਕ ਲੋਹੇ ਦੀ ਤਵੀ ਗਰਮ ਕਰਕੇ ਗੁਰੂ ਸਾਹਿਬ ਨੂੰ ਉਸ ਤੇ ਬਿਠਾ ਕੇ ਸੀਸ ਉੱਤੇ ਤੱਤਾ ਤੱਤਾ ਰੇਤਾ ਪਾਇਆ ਗਿਆ। ਜਿਸ ਤਰ੍ਹਾਂ ਚੰਦੂ ਦੀਵਾਨ ਗੁਰੂ ਸਾਹਿਬ ਨੂੰ ਬਦਲ ਬਦਲ ਕੇ ਤਸੀਹੇ ਦੇ ਰਿਹਾ ਹੈ, ਉਸ ਦਰਨਾਕ ਦ੍ਰਿਸ਼ ਨੂੰ ਆਪਦੀ ਸੇਵਾ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਜਾ ਰਿਹਾ ਹੈ।

ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇੰਨੇ ਤਸੀਹੇ ਦਿੱਤੇ ਗਏ, ਪਰ ਫਿਰ ਵੀ ਗੁਰੂ ਮਹਾਰਾਜ ਦੇ ਚਿਹਰੇ ਤੇ ਸ਼ਾਂਤੀ ਤੇ ਮਨ ਵਿੱਚ ਟਿਕਾਓ ਸੀ। ਇਹ ਸਭ ਕੁਝ ਦੇਖ ਕੇ ਚੰਦੂ ਦੀਵਾਨ ਹੈਰਾਨ ਰਹਿ ਗਿਆ। ਉਸਨੇ ਜਾ ਕੇ ਜਦੋਂ ਬਾਦਸ਼ਾਹ ਜਹਾਂਗੀਰ ਨੂੰ ਦੱਸਿਆ ਤਾਂ ਜਹਾਂਗੀਰ ਨੇ ਸੋਚਿਆ ਕਿ ਉਹ ਕਿਹੜਾ ਤਸੀਹਾ ਅਪਣਾਇਆ ਜਾਵੇ ਜਿਸ ਨਾਲ ਕਿ ਗੁਰੂ ਸਾਹਿਬ ਨੂੰ ਇਸ ਤੋਂ ਵੀ ਜ਼ਿਆਦਾ ਕਸ਼ਟ ਪਹੁੰਚੇ। ਤਾਂ ਉਸ ਦੇ ਦਿਮਾਗ ਵਿੱਚ ਇੱਕ ਤਰਕੀਬ ਸੁੱਝੀ ਕਿ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਜਲੇ ਹੋਏ ਵਿਅਕਤੀ ਉੱਤੇ ਪਾਣੀ ਪਾਇਆ ਜਾਵੇ ਤਾਂ ਉਸ ਵਕਤ ਇਨਸਾਨ ਨੂੰ ਜੋ ਦਰਦ ਹੁੰਦਾ ਹੈ ਉਸ ਤੋਂ ਸਹਾਰਿਆ ਨਹੀਂ ਜਾਂਦਾ। ਉਸਨੇ ਸੋਚਿਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਰੀਰ ਤਾਂ ਪਹਿਲਾਂ ਹੀ ਛਾਲੇ ਛਾਲੇ ਹੋਇਆ ਪਿਆ ਹੈ, ਕਿਉਂ ਨਾ ਇਸ ਉੱਤੇ ਠੰਡਾ ਠੰਡਾ ਪਾਣੀ ਪਾਇਆ ਜਾਵੇ। ਜਦੋਂ ਛਾਲੇ ਫਟਣਗੇ ਤੇ ਜੋ ਗੁਰੂ ਮਹਾਰਾਜ ਨੂੰ ਤਕਲੀਫ ਹੋਏਗੀ ਉਹ ਮੈਂ ਆਪਣੀਆਂ ਅੱਖਾਂ ਨਾਲ ਦੇਖਾਂਗਾ। ਇਹ ਕੂੜ ਵਿਚਾਰ ਸੋਚ ਕੇ ਬਾਦਸ਼ਾਹ ਜਹਾਂਗੀਰ ਨੇ ਆਪਣੇ ਕੁਝ ਮੁਗਲ ਸਿਪਾਹੀ ਭੇਜ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਰਾਵੀ ਦੀ ਭੇਟਾ ਕਰ ਦਿੱਤਾ। 30 ਮਈ 1606 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੋਤੀ ਜੋਤ ਸਮਾ ਗਏ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਲਾਸਾਨੀ ਸ਼ਹਾਦਤ ਦੇ ਕੇ ਇੱਕ ਗੁਰਮਤ ਗਾਡੀ ਰਾਹ ਬਣਾ ਦਿੱਤਾ ਜਿਸ ਉੱਤੇ ਅੱਜ ਤੱਕ ਸ਼ਹੀਦ ਚਲਦੇ ਆ ਰਹੇ ਹਨ। ਸਿੰਘਾਂ ਤੇ ਕੀ ਨਹੀਂ ਬੀਤੀ, ਸਿੰਘਾਂ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਗਿਆ, ਆਰੇ ਨਾਲ ਦੋ ਫੜ ਕਰਤਾ, ਉਬਲਦੀਆਂ ਦੇਗਾਂ ਚ ਉਬਾਲ ਦਿੱਤੇ ਗਏ, ਰੋਈ ਵਿਚ ਲਪੇਟ ਕੇ ਸਾੜ ਦਿੱਤੇ, ਜੰਡਾ ਨਾਲ ਪੁੱਠੇ ਲਟਕਾ ਦਿੱਤੇ, ਭੱਠੀਆਂ ਵਿਚ ਝੋਕ ਦਿੱਤੇ ਗਏ, ਫਾਂਸੀ ਦੇ ਤਖ਼ਤੇ ਤੇ ਝੂਲ ਗਏ। ਇੱਥੇ ਹੀ ਬਸ ਨਹੀਂ, ਸਿੰਘਾਂ ਨੇ ਰੇਲਾਂ ਦੀਆਂ ਪਟੜੀਆਂ ਅੱਗੇ ਲੰਮੇ ਪੈ ਪੈ ਕੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਪਰ ਸਾਨੂੰ ਕੀ ਬਖਸ਼ ਗਏ? ਸਰਦਾਰੀਆਂ।

ਨਾਨਕ ਪਾਤਸ਼ਾਹ ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ, ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ। ਉਸ ਅਕਾਲ ਪੁਰਖ ਵਾਹਿਗੁਰੂ ਦੇ ਸੋਹਲੇ ਗਾਓ ਭਾਈ, ਕਿਉਂਕਿ ਉਹਦੇ ਘਰ ਵਿੱਚ ਕੀਰਤੀ ਕਰਨੀ ਹੀ ਬਣਦੀ ਹੈ ਤੇ ਜਪਿਆ ਹੋਇਆ ਨਾਮ ਕੀਤਾ ਹੋਇਆ ਕੀਰਤਨ ਹੀ ਭਾਈ ਉੱਥੋਂ ਤੱਕ ਪਹੁੰਚਦਾ, ਹੋਰ ਕੋਈ ਵਸਤੂ ਨਹੀਂ ਪਹੁੰਚਦੀ। ਇਸ ਲਈ ਉਸ ਦੇ ਸੋਹਲੇ ਗਾਓ। ਆਖਿਆ ਮਹਾਰਾਜ ਐਸ ਵੇਲੇ ਵੀ ਸੋਹਲੇ ਗਾਉਂਦੇ ਹਨ, ਸੋਹਲੇ ਤਾਂ ਖੁਸ਼ੀਆਂ ਵੇਲੇ ਗਾਏ ਜਾਂਦੇ ਹਨ, ਸੋਹਲੇ ਤਾਂ ਵਿਆਹਾਂ ਤੇ ਗਾਏ ਜਾਂਦੇ ਹਨ ਤੇ ਪ੍ਰਾਣ ਪੰਖੇਰੂ ਉੱਡ ਜਾਣ, ਸਰੀਰ ਮਿੱਟੀ ਹੋ ਜਾਵੇ, ਫਿਰ ਵੀ ਅਕਾਲ ਪੁਰਖ ਦੇ ਸੋਹਲੇ ਗਾਣੇ ਹਨ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਆਪ ਕਹਿੰਦੇ ਹਨ, ਬਈ ਜਿਸ ਪ੍ਰਾਣੀ ਨੇ ਸੰਸਾਰ ਤੇ ਆ ਕੇ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕੀਤਾ ਤੇ ਉਹ ਪੰਜ ਭੂਤਕ ਸਰੀਰ ਛੱਡ ਗਿਆ ਤਾਂ ਉਹਦੇ ਪਿੱਛੋਂ ਵੀ ਸੋਹਲੇ ਹੀ ਬਣਦੇ ਹਨ ਗਾਉਣੇ, ਕਿਉਂਕਿ ਇਹ ਵੀ ਇੱਕ ਸੁਮੇਲ ਹੈ ਆਤਮਾ ਔਰ ਪਰਮਾਤਮਾ ਦਾ। ਜੋ ਆਤਮਾ ਪਰਮਾਤਮਾ ਤੋਂ ਵਿਛੜ ਕੇ ਆਈ ਸੀ ਉਹ ਪਰਮਾਤਮਾ ਵਿੱਚ ਜਾ ਸਮਾਈ ਹੈ, ਜੋ ਬੂੰਦ ਸਾਗਰ ਤੋਂ ਵਿਛੜ ਕੇ ਆਈ ਸੀ ਉਹ ਬੂੰਦ ਫਿਰ ਸਾਗਰ ਵਿੱਚ ਜਾ ਸਮਾਈ ਹੈ। ਜੋ ਜਲ ਮੇਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਇਹ ਵੀ ਇੱਕ ਸੁਮੇਲ ਹੈ ਬਈ, ਜਿਹੜੀ ਬੂੰਦ ਸਾਗਰ ਤੋਂ ਵਿਛੜ ਕੇ ਆਈ ਸੀ ਉਹ ਬੂੰਦ ਫਿਰ ਸਾਗਰ ਵਿੱਚ ਜਾ ਸਮਾਈ ਹੈ, ਇਸ ਲਈ ਉਹਦੇ ਸੋਹਲੇ ਗਾਉਣੇ ਬਣਦੇ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਹਨ।

जीव आत्मा दे पास केड़ी वस्तु पहुंचदी है? हजूर कहंदे ने गुर का बचन बसे जी नाले। ए जीव आत्मा तक पहुंच सकदा है गुरु दा बचन। गुरु दे बचन तो भाव है गुरु दा शब्द, क्योंकि हर पवित्र आत्मा दरगाह विच बैठी हुई अपने प्यारियां पासों मित्रों पासों ए मंग करदी है। क्योंकि धन गुरु नानक पातशाह जी ने भी ए मंग कीती है, मेरे मित्रों ऐ मेरे प्यारियो, संमत साहा लिखिया मिलकर पावो तेल देव सजन असीसड़िया। के असीसा केड़िया हन? हजूर कहंदे ने मैं पिछे कीर्तन करो निर्वाण जियो, वेखना भाई मेरे पिछों किसे ने रोना नहीं, दुख नहीं मनाना। जे मेरे नाल सच्चा प्यार करदे हो तो मैं पिछे मेरे पिछे कीर्तन करना, मेरी याद में मैनू असीसा देनिया कीर्तन दिया, क्योंकि कीर्तन दिया असीसा ही जीव आत्मा तक पहुंच दिया हन। इसलिए हजूर कहंदे ने सम्मत साहा लिखिया मिलकर पावो तेल देव सजन असीसड़िया। जे पुन होन तां पापां दा भार हल्का हो जांदा। कीर्तन ही है जो पापां दी निवृत्ति कर देंदा। गुरु दी शरण विच आके उसका जश करना यही दात एक नाल जांदी। गुरु दी शरण विच आ जाना बड़ी वड्डी गल है। धन गुरु गोबिंद सिंह सच्चे पातशाह घट घट दे जानन हारे, परमेश्वर दा रूप अज एक अलोकित आप चोज वरता रहे हन। सच्चे पातशाह जी दी उस्तति सुन के एक बैरागी वैष्णो मत दा साधु दर्शना लई आया। आके की वेखदा है के सतगुरु जी दे हाथ विच गुटार पंछी है, दूजे हाथ विच बाज फड़िया होया है। उस बाज ने गुटार दे मास नू त्रोड़िया है, फिर दोबारा तोड़िया, बल्कि जद तीजी वेरा गुटार दे मास नू तोड़िया तां बैरागी दे मन विच बड़ी शंका आई कि मैं तो सुनिया सी कि सतगुरु शांत मई दयालु अते दयावान हन, पर इना दे चित विखे तां बड़ी कठोरता है, रंचक मातर भी दया नहीं, गुटार तड़प रहा है। ते जिउंदे गुटार दा मास बाज कोलों तुड़वा रहे हैं। अंतर जामी सतगुरु जी ने साधु दे हिरदे दी शंका जान के वचन कीता, हे संत जी, आप जी दे मन विच जो संशा उठिया है ना, आप नहीं जानते कि इना दे पिछले जन्म दा की संबंध है। ए जो गुटार है राजे दा वजीर सी, जो बाज है ए पिछले जन्म विच वड्डा जिमीदार सी। जिमीदार ने अपना पिंड वसाया होया सी। इस वजीर ने झूठी तोहमत लगा के इसनू पिंड तो बाहर कढवा दिता, पिंड उजाड़ दिता, पर अपनी मेहनत और सच्चाई दे सदके इसने एक होर पिंड वसा लिया। वजीर ने फिर ईरखा करके इसका पिंड उजाड़ दिता। जिमीदार ने साख संबंधियां दी मदद दे नाल, अपने मित्रां दी मदद दे नाल, अपने रसूख नाल फिर एक पिंड वसाया। पर राजे दे वजीर ने वैर भाव रख के तीजी बार भी पिंड उजाड़ दिता। क्षमा पा के इन्हां दोनों दी मृत्यु हो गई। जिवें बाणी विच लिखिया है, जेहा बीजे सोधणे करमा संदड़ा खेत। जिहो जिहा कोई बीज बो के जांदा, जिहो जिहे कोई कर्म करके जांदा, निरंकार उधर ही पेज देंदा।
ਇਸੇ ਲਈ ਹਜ਼ੂਰ ਕਹਿੰਦੇ ਹਨ ਭਾਈ ਦੇਵਤਿਆਂ ਵਾਲੇ ਜੇ ਕਰਮ ਕਰੋਗੇ ਤਾਂ ਨਿਰੰਕਾਰ ਦੇਵਤਿਆਂ ਵਾਲੇ ਪਾਸੇ ਭੇਜ ਦੇਗਾ, ਤੇ ਜੇ ਮਨੁੱਖਾ ਜਨਮ ਪ੍ਰਾਪਤ ਕਰਕੇ ਪਸ਼ੂਆਂ ਵਾਲੇ ਕਰਮ ਕਰੋਗੇ ਤਾਂ ਫਿਰ ਇਹ ਹੋਰ ਪਸ਼ੂਆਂ ਵੱਲ ਚਲਾ ਜਾਏਗਾ। 84 ਦਾ ਗੇੜ ਤਿਆਰ ਹੈ ਫਿਰ ਤੇਰੇ ਲਈ। ਕਰਮਾਂ ਅਨੁਸਾਰ ਇਹ ਸਮਾਂ ਪਾ ਕੇ ਦੋਨਾਂ ਦੀ ਮ੍ਰਿਤੂ ਹੋ ਗਈ। ਵਜ਼ੀਰ ਨੂੰ ਅਗਲਾ ਜਨਮ ਗੁਟਾਰ ਦਾ ਮਿਲਿਆ ਤੇ ਜ਼ਿਮੀਦਾਰ ਨੂੰ ਬਾਜ ਦਾ ਜਨਮ ਮਿਲਿਆ। ਆਪਣਾ ਬਦਲਾ ਲੈਣ ਲਈ ਬਾਜ ਇਸ ਦਾ ਪਿੱਛਾ ਕਰ ਰਿਹਾ ਸੀ ਤੇ ਇਹ ਉੱਡਦੀ ਗੁਟਾਰ ਸ਼ਰਨ ਵਿੱਚ ਆ ਗਈ ਹੈ ਸਾਡੇ, ਤੇ ਬਾਜ ਵੀ ਪਰੇ ਆ ਕੇ ਬੈਠ ਗਿਆ। ਅੰਤਰਜਾਮੀ ਸਤਿਗੁਰੂ ਜੀ ਕਹਿਣ ਲੱਗੇ ਬਈ ਹੁਣ ਉਹਦੀ ਅੰਤਰ ਆਤਮਾ ਦੀ ਆਵਾਜ਼ ਅਸੀਂ ਸੁਣੀ ਜੋ ਕਹਿ ਰਿਹਾ ਸੀ ਕਿ ਗਰੀਬ ਨਿਵਾਜ ਇਸ ਪਾਸੋਂ ਮੈਂ ਲੇਖਾ ਲੈਣਾ ਹੈ, ਇਸ ਨੇ ਮੈਨੂੰ 3 ਵੇਰਾਂ ਉਜਾੜਿਆ ਹੈ ਤੇ 3 ਜਨਮ ਮੈਂ ਇਸ ਦਾ ਮਾਸ ਖਾਵਾਂਗਾ ਤਾਂ ਇਹ ਮੇਰਾ ਬਦਲਾ ਚੁੱਕੇਗਾ। ਇਸ ਨੇ 3 ਵੇਰਾਂ ਮੇਰੀ ਨਗਰੀ ਉਜਾੜੀ ਹੈ, ਮੈਂ ਹੁਣ 3 ਵੇਰਾਂ ਇਸ ਨੂੰ ਖਾਣਾ ਹੈ, ਮੇਰਾ ਹਿਸਾਬ ਪੂਰਾ ਹੋਵੇਗਾ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਾਈ ਇਹ ਗੁਰੂ ਨਾਨਕ ਦੀ ਸ਼ਰਨ ਵਿੱਚ ਹੁਣ ਆ ਗਿਆ, ਇਸ ਲਈ ਇਸ ਸ਼ਰਨ ਦਾ ਵੀ ਤਾਂ ਕੋਈ ਲਾਭ ਹੈ ਨਾ। ਜੋ 3 ਜਨਮ ਵਿੱਚ ਬਦਲਾ ਚੁਕਾਉਣਾ ਸੀ ਅਸੀਂ 21 ਜਨਮ ਵਿੱਚ ਇਹਨਾਂ ਦਾ ਬਦਲਾ ਚੁਕਾ ਰਹੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸੇ ਜਨਮ ਵਿੱਚ ਮੁਕਾ ਦਿੱਤਾ ਹੈ ਇਹਨਾਂ ਦਾ ਹਿਸਾਬ। ਹੁਣ ਇਹ ਦੋਨੋਂ ਹੀ ਇਸ ਜੂਨੀ ਤੋਂ ਮੁਕਤ ਹੋ ਗਏ ਹਨ। ਸਤਿਗੁਰਾਂ ਨੇ ਫਰਮਾਇਆ ਕਿ ਸੰਤ ਜੀ ਜਿਹੋ ਜਿਹਾ ਮਨੁੱਖਾ ਜਨਮ ਪ੍ਰਾਪਤ ਕਰਕੇ ਕੋਈ ਬੀਜਦਾ ਹੈ ਉਹ ਉਸ ਨੂੰ ਭੁਗਤਣਾ ਹੀ ਪੈਂਦਾ ਹੈ। ਉਹ ਬੈਰਾਗੀ ਮਤ ਦਾ ਸਾਧੂ ਜੋ ਸਤਿਗੁਰਾਂ ਦੀ ਸ਼ਰਨ ਵਿੱਚ ਆਇਆ ਸੀ ਚਰਨਾਂ ਤੇ ਡਿੱਗ ਪਿਆ, ਬੇਨਤੀ ਕੀਤੀ ਮਹਾਰਾਜ ਅਸੀਂ ਫਰਸ਼ਾਂ ਤੇ ਰਹਿਣ ਵਾਲੇ ਕਲਯੁਗੀ ਜੀਵ ਹਾਂ, ਰੱਬੀ ਰਮਜ਼ਾਂ ਨੂੰ ਕਿਵੇਂ ਸਮਝ ਸਕਦੇ ਹੋ? ਅਸੀਂ ਨਹੀਂ ਸਮਝ ਸਕਦੇ ਆਪਦੀਆਂ ਰਮਜ਼ਾਂ। ਆਪ ਸਮਰੱਥ ਪੁਰਖ ਹੋ, ਬਖਸ਼ਿਸ਼ ਕਰੋ ਮੇਰਾ ਆਉਣ ਵਾਲਾ ਜੀਵਨ ਸੇਵਾ ਸਿਮਰਨ ਪਰਉਪਕਾਰ ਅਤੇ ਆਪ ਜੀ ਦੇ ਚਰਨਾਂ ਵਿੱਚ ਬਤੀਤ ਹੋਵੇ। ਸਤਿਗੁਰਾਂ ਨੇ ਮਿਹਰ ਦੀ ਦ੍ਰਿਸ਼ਟੀ ਤੱਕੀ, ਕਿਉਂਕਿ ਸਤਿਗੁਰੂ ਜੀ ਦਾ ਬਚਨ ਹੈ ਕਿ ਪਾਪਾਂ ਦਾ ਫਲ ਤਾਂ ਜੀਵ ਨੂੰ ਭੋਗਣਾ ਹੀ ਪੈਂਦਾ ਹੈ, ਪਰਮੇਸ਼ਰ ਆਪਣੀ ਇੱਛਾ ਅਨੁਸਾਰ ਕਿਸੇ ਨੂੰ ਇਸੇ ਹੀ ਜਨਮ ਵਿੱਚ ਦੇ ਦਿੰਦਾ ਫਲ, ਕਿਸੇ ਨੂੰ ਦੂਜੇ ਜਨਮ ਵਿੱਚ, ਕਿਸੇ ਨੂੰ ਤੀਜੇ ਵਿੱਚ, ਪਰ ਇਹ ਤਾਂ ਬਈ ਪਾਪਾਂ ਦਾ ਫਲ ਤਾਂ ਭੋਗਣਾ ਹੀ ਪੈਂਦਾ ਹੈ। ਤੇ ਜੋ ਪ੍ਰਭੂ ਦਾ ਸਿਮਰਨ ਹੈ, ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦਾ ਤਾਂ ਇਹ ਸਮਾਂ ਸੁੱਤੇ ਹੀ ਨਿਕਲ ਜਾਂਦਾ, ਇਹ ਸਮਾਂ ਸੁਪਨਾ ਬਣ ਕੇ ਪੂਰਾ ਹੋ ਜਾਂਦਾ ਜੋ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਨ। ਇਸੇ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਹਨ ਦਿਓ ਸੱਜਣ ਅਸੀਸੜੀਆਂ।

ਪਿਆਰ ਇਹੋ ਪਹੁੰਚਾ ਸਦੜੇ ਨਿਤ ਪਵਨ ਇਹ ਸ਼ਬਦਾਂ ਤਾਂ ਨਿਤ ਹੀ ਪੈ ਰਹੀਆਂ ਹਨ ਅਸੀਂ ਸੁਣੀਆਂ ਅਣਸੁਣੀਆਂ ਕਰ ਦਿੰਦੇ ਹਾਂ ਜਦੋਂ ਕੋਈ ਮਨੁੱਖ ਇਸ ਸੰਸਾਰ ਤੋਂ ਜਾ ਰਿਹਾ ਹੁੰਦਾ ਹੈ ਕੋਈ ਅਰਥੀ ਜਾ ਰਹੀ ਹੁੰਦੀ ਹੈ ਉਹ ਸਾਨੂੰ ਚੇਤਾ ਕਰਾ ਰਿਹਾ ਹੁੰਦਾ ਹੈ ਇਹ ਮਨੁੱਖ ਇੱਕ ਦਿਨ ਤੇਰੇ ਤੇ ਵੀ ਐਸਾ ਆਏਗਾ ਉਹ ਵੀ ਸਦੜੇ ਦੇ ਰਹੇ ਦੱਸ ਰਿਹਾ ਜਦੋਂ ਮਨੁੱਖ ਸੌ ਜਾਂਦਾ ਨਾ ਰਾਤ ਨੂੰ ਇਹ ਮੌਤ ਵਿਖਾਲੀ ਦੇ ਜਾਂਦੀ ਹੈ ਹਜ਼ੂਰ ਨੇ ਇਸ ਮੌਤ ਨੂੰ ਨਿਤ ਪਰਲੋਂ ਕਿਹਾ ਕਿ ਹਰ ਮਨੁੱਖ ਤੇ ਨਿਤ ਪਰਲੋਂ ਆਉਂਦੀ ਹੈ ਉਹ ਕਿਹੜੀ ਆਉਂਦੀ ਹੈ ਜਦੋਂ ਅਸੀਂ ਸੌ ਜਾਂਦੇ ਹਾਂ ਤਾਂ ਮੌਤ ਵੀ ਖਾਲੀ ਦੇ ਜਾਂਦੀ ਹੈ ਦੱਸ ਜਾਂਦੀ ਹੈ ਇਹ ਮਨੁੱਖ ਇੱਕ ਦਿਨ ਸੌਵਨ ਹੋਏਗਾ ਲਾਂਬੇ ਗੋਡ ਪਸਾਰ ਇੱਕ ਦਿਨ ਤੂੰ ਐਸਾ ਸਵੇਂਗਾ ਕਿ ਕੋਈ ਤੈਨੂੰ ਉਠਾ ਨਾ ਸਕੇਗਾ ਇਸੇ ਲਈ ਸਤਪੁਰਸ਼ ਕਹਿੰਦੇ ਹਨ ਜਦੋਂ ਸੌਂ ਕੇ ਉੱਠੀਏ ਤਾਂ ਇਸ਼ਨਾਨ ਕਰੋ ਭਾਈ ਸਰੀਰ ਦੀ ਪਵਿੱਤਰਤਾ ਲਈ ਕਿਉਂਕਿ ਮੌਤ ਵੀ ਖਾਲੀ ਦੇ ਜਾਂਦੀ ਹੈ ਉਹ ਵੀ ਮੌਤ ਜੋ ਨਿਤ ਪਰਲੇ ਹੈ ਇਹ ਨੀਂਦ ਹੈ ਤੇ ਜਦੋਂ ਸਵਾਸਾਂ ਦੀ ਗੰਢ ਖੁੱਲ ਜਾਂਦੀ ਹੈ ਇਸ ਨੂੰ ਨਿਮਿਤ ਪਰਲੋਂ ਕਿਹਾ ਕਿ ਜਦੋਂ ਸਵਾਸ ਸਮਾਪਤ ਹੋ ਜਾਣ ਤਾਂ ਮਨੁੱਖ ਅਗਲਾ ਕਦਮ ਨਹੀਂ ਪੁੱਟ ਸਕਦਾ ਉੱਥੇ ਹੀ ਮਿੱਟੀ ਦੀ ਢੇਰੀ ਹੋ ਜਾਂਦਾ ਹੈ ਉਚਾਰਨ ਕਰੋ ਸ੍ਰੀ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਘਰ ਘਰ ਇਹ ਪਹੁੰਚ ਹੈ ਸਦੜੇ ਪੈ ਰਹੇ ਹਨ ਜਿਵੇਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਿਹਾ ਕਰਦੇ ਸਨ ਬਾਈ ਇਹ ਸਦੜੇ ਗੁਰਮੁਖਾਂ ਨੂੰ ਅੰਮ੍ਰਿਤ ਵੇਲੇ ਵੀ ਪੈਂਦੇ ਹਨ ਉੱਠ ਬਾਈ ਗੁਰੂ ਕੇ ਲਾਲ ਇਹ ਮਨੁੱਛਾ ਜਨਮ ਵੀ ਤੇਰਾ ਅੰਮ੍ਰਿਤ ਵੇਲਾ ਹੈ ਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਸੱਚਖੰਡ ਦੇ ਦੁਆਰ ਖੁੱਲ ਗਏ ਹਨ ਗੁਰੂ ਜਾਗਦਾ ਹੋਵੇ ਤੂੰ ਸੁੱਤਾ ਹੋਵੇ ਤਾਂ ਫਿਰ ਪ੍ਰਸੰਨਤਾ ਨਹੀਂ ਬਾਈ ਜੇ ਗੁਰੂ ਦੀ ਖੁਸ਼ੀ ਮੰਨਣੀ ਹੈ ਤਾਂ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰ ਤੇ ਫਿਰ ਸਤਸੰਗਤ ਵਿੱਚ ਬਹਿ ਕੇ ਜਪ ਸ੍ਰੀ ਵਾਹਿਗੁਰੂ ਤਾਂ ਕਿ ਤੇਰਾ ਜੀਵਨ ਸਫਲ ਹੋ ਜਾਵੇ ਤੇਰਾ ਜੁਮਨਾ ਮਰਨਾ ਮਿਟ ਜਾਏ ਇਸ ਲਈ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸੱਦਨਹਾਰਾ ਸਿਬਰੀਏ ਇਹ ਸੱਦਾਂ ਕੀ ਕਹਿ ਰਹੀਆਂ ਹਨ ਇਹ ਸੱਦਾਂ ਕਹਿ ਰਹੀਆਂ ਹਨ ਬਾਈ ਸੱਦਨਹਾਰਾ ਸਿਬਰੀਏ ਜਿਸ ਵਾਹਿਗੁਰੂ ਨੇ ਤੈਨੂੰ ਭੇਜਿਆ ਨਾ ਉਸਨੇ ਸੱਦਣਾ ਵੀ ਹੈ ਮਨੁੱਖ ਐਵੇਂ ਨਹੀਂ ਸੰਸਾਰ ਵਿੱਚ ਆ ਗਿਆ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦਾ ਘੱਲਿਆ ਹੋਇਆ ਹੈ ਹਜ਼ੂਰ ਦੀ ਬਾਣੀ ਕਹਿ ਰਹੀ ਹੈ ਜਿਹਾ ਚੀਰੀ ਲਿਖਿਆ ਤੇ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਤੇ ਜਿਹੜਾ ਘੱਲਿਆ ਹੋਇਆ ਆਉਂਦਾ ਜਿਹੜਾ ਕਿਸੇ ਦਾ ਭੇਜਿਆ ਹੋਇਆ ਆਉਂਦਾ ਉਹ ਕੋਈ ਜ਼ਿੰਮੇਵਾਰੀ ਲੈ ਕੇ ਆਉਂਦਾ ਕੋਈ ਡਿਊਟੀ ਲੈ ਕੇ ਆਉਂਦਾ ਕੋਈ ਕੰਮ ਕਰਨ ਲਈ ਆਉਂਦਾ ਤੇ ਅਕਾਲ ਪੁਰਖ ਵਾਹਿਗੁਰੂ ਨੇ ਬਾਈ ਸਾਨੂੰ ਸੰਸਾਰ ਵਿੱਚ ਭੇਜਿਆ ਭਾਈ ਤੂੰ ਜਾ ਕੇ ਸਿਮਰ ਸਿਮਰ ਨਾਮ ਬਾਰੰਗ ਬਾਰ ਉਸ ਪ੍ਰਭੂ ਦਾ ਸਿਮਰਨ ਕਰ ਇਸ ਲਈ ਤੈਨੂੰ ਸੋਹਣਾ ਮਨੁੱਛਾ ਜਨਮ ਪ੍ਰਾਪਤ ਹੋਇਆ ਇਹ ਐਵੇਂ ਨਹੀਂ ਮਿਲ ਗਿਆ ਇਹ ਬੜਾ ਅਮੋਲਕ ਜਨਮ ਹੈ ਬਾਈ ਲੱਖ 84 ਪਰਮ ਦਿਆਂ ਦੁਰਲਭ ਜਨਮ ਪਾਇਆ ਇੱਕ 10 ਬੰਦਿਆਂ ਦੀ ਕਿਉਂ ਭੁਗਤਾਨੀ ਹੋਵੇ ਕਿਤਨਾ ਸਮਾਂ ਲੱਗ ਜਾਂਦਾ ਤੇ ਜਿਹਦੀ ਵਾਰੀ 84 ਲੱਖ ਦੇ ਬਾਅਦ ਆਈ ਹੋਵੇ ਇੱਕ ਇੱਕ ਜੂਨ ਦੀ ਉਮਰ ਗਿਣੀਏ ਤਾਂ ਕਈ ਜੂਨਾਂ ਵਿੱਚ ਐਸੀਆਂ ਵੀ ਹਨ ਜਿਨ੍ਹਾਂ ਦੀ ਹਜ਼ਾਰ ਹਜ਼ਾਰ ਬਰਸ਼ ਉਮਰ ਹੈ ਲੱਖ ਲੱਖ ਬਰਸ਼ ਉਮਰ ਹੈ ਜਿਵੇਂ ਪਹਾੜਾਂ ਦੀ ਬ੍ਰਿਸ਼ਾਂ ਦੀ ਕਈ ਕਈ ਹਜ਼ਾਰ ਬਰਸ਼ ਤੇ ਹਜ਼ੂਰ ਕਹਿੰਦੇ ਨੇ ਭਾਈ ਕਿਤਨੇ ਯੁੱਗਾਂ ਦੇ ਬਾਅਦ ਤੈਨੂੰ ਇਹ ਮਨੁੱਛਾ ਜਨਮ ਮਿਲਿਆ ਹੋਵੇਗਾ ਅੰਦਾਜ਼ਾ ਲਾ ਲੈ ਕਿ ਲੱਖ 84
84 لکھ دے بعد تیری واری آئی ہے وبوا واری آئی ہے موڑے اوئے مورخ مسا مسا تیری واری آئی واس دیو تد وسریا جس نو یاد رکھنا سی وہ تینو وسری گیا اس لئی او ویلا نہ لیسی موڑے جاں توں جم کے وس پڑیا جدوں سواساں دی پونجی سماپت ہو جائے گی اے شریر ایتھے رہ جائے گا جم تینو کیڑا گھت لین گے کیا توں ادوں کمے گا بھائی مینو سیوا کر لین دیو جاں کوئی نام جپ لین دیو ست سنگ کر لین دیو حضور کہندے نے نہ تیری کوئی سنے گا نہ تو کہن جوگا ہی ہوئے گا اس لئی بھائی تو کلیا ہویا آیا ہے اور پرمیشر دا نام جپن لئی آیا ہے جویں حضور کہندے نے کچ پکائی ایتھے پائے جدوں منکھ سنسار تے آوندا ہے تاں اے کچا پانڈا ہوندا ہے تے پلے پرشاں دی ست پرشاں دی سنگت کر کے اس نے پک کے جانا ہے کیونکہ منڈی دے وچ مل پکیا دا پیندا ہے ایک ٹکے دا گھڑا لئیے انہوں تنک کے دیکھی دے بھائی کتے کچا تو نہیں جے کچا ہے تو کوئی قیمت نہیں آخیا تم ہی ایتھے پکن لئی آئے ہیں بھائی تیرا صدق ہوئے اپنے عشت تے اپنے گرو تے تے پھر جدوں پک کے جائے گا نا اس دی درگاہ وچ تیری کوئی قیمت ہوئے گی تیرا کوئی ستکار ہوئے گا تیرے نال گرو پیار کرے گا گرو تینو سد کے اپنے پاس بٹھائے گا جنی تیرا نام دھیایا تین کو سد ملے اس لئی حضور کہندے ہیں بھائی اے سدڑے نت پی رہے ہیں تے تو پھر بھی ستا ہوئے ہیں آ امرت ویلے اٹھ کے بھائی سچ کھنڈ دے بار کھلے ہیں تے اپنے جیون نو سمرن وچ سیوا وچ لا کے سفل کر لے تن گرو نانک پاتشاہ اس شبد وچ اخیرلی تکاں وچ آپ کہہ رہے ہیں گھر گھر اے ہو پہنچا سدڑے نت پون اے شبداں نت پی رہی ہیں

ਸਾਰ ਰਾਤ ਦਿਵਸ ਕੇ ਕੂਕਨੇ ਕਹੂ ਕੇ ਸੁਣੇ ਪੁਕਾਰ। ਕਹਿੰਦੇ ਜੇ ਰਾਤ ਦਿਨ ਬੇਨਤੀਆਂ ਕਰੇਗਾ ਉਹ ਜੀਵ ਅਕਾਲ ਪੁਰਖ ਵਾਹਿਗੁਰੂ ਦੇ ਘਰ ਤੇਰੀ ਪੁਕਾਰ ਸੁਣੀ ਜਾਵੇਗੀ। ਜਦੋਂ ਗੁਰਸਿੱਖ ਸਤਿਗੁਰੂ ਨੂੰ ਯਾਦ ਕਰਦਾ ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੇ ਸ਼ਬਦ ਮੰਤਰ

ਸਤਨਾਮ ਸ੍ਰੀ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀਓ ਮਹਾਰਾਜ।

0: ਵਡ ਭਾਗੀ ਸਤਸੰਗਤ ਪਾਵੈ ਭਾਗਹੀਨ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ
1: ਭਰੀਜੈ ਜੀਓ।
0: ਜਦੋਂ ਕਿਸੇ ਜੀਵ ਦੇ ਅੱਛੇ ਕਰਮ ਕੀਤੇ ਹੋਏ ਪੂਰਵਲੇ ਪਿਛਲੇ ਜਨਮਾਂ ਦੇ ਕੋਈ ਪੁੰਨ ਕੀਤੇ ਹੋਏ ਇਕੱਠੇ ਹੁੰਦੇ ਹਨ ਫਲ ਦੇਣ ਵਾਸਤੇ, ਉਦੋਂ ਉਸ ਨੂੰ ਗੁਰੂ ਦਾ ਮਿਲਾਪ ਹੁੰਦਾ, ਸਤਸੰਗ ਦਾ ਮਿਲਾਪ ਹੁੰਦਾ ਹੈ ਅਤੇ ਰੱਬ ਦੇ ਪਿਆਰਿਆਂ ਦਾ ਮਿਲਾਪ ਹੁੰਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਤਨ ਦੌਲਤ ਦਾ ਮਿਲ ਜਾਣਾ, ਜ਼ਮੀਨ ਜਾਇਦਾਦ ਦਾ ਮਿਲ ਜਾਣਾ, ਹੋਰ ਦੁਨਿਆਵੀ ਪਦਾਰਥਾਂ ਦਾ ਮਿਲ ਜਾਣਾ, ਇਹ ਚੰਗੇ ਭਾਗਾਂ ਦੀ ਨਿਸ਼ਾਨੀ ਨਹੀਂ ਹੈ, ਇਹ ਪੁੰਨਾਂ ਦਾ ਪ੍ਰਤਾਪ ਹੈ। ਕੋਈ ਅੱਛੇ ਪੁੰਨ ਕੀਤੇ ਹਨ, ਚੰਗੇ ਭਾਗ ਇਸ ਸਤਸੰਗ ਦੀ ਪ੍ਰਾਪਤੀ ਹੁੰਦੀ ਹੈ। ਫਿਰ ਇਸ ਨੂੰ ਸੋਝੀ ਪੈਂਦੀ ਹੈ ਕਿ ਮੈਂ ਸੰਸਾਰ ਵਿੱਚ ਕਿਉਂ ਆਇਆ ਹਾਂ, ਮੇਰੇ ਜੀਵਨ ਦਾ ਉਦੇਸ਼ ਕੀ ਹੈ, ਮੈਨੂੰ ਸ਼ਾਂਤੀ ਕਿੱਥੋਂ ਮਿਲੇਗੀ, ਅਸਲ ਸੁੱਖ ਕਿੱਥੇ ਹੈ। ਫਿਰ ਇਸ ਨੂੰ ਪਤਾ ਲੱਗਦਾ ਹੈ ਕਿ ਮੈਂ ਸੰਸਾਰ 'ਤੇ ਕਿਉਂ ਆਇਆ ਹਾਂ, ਮੇਰਾ ਪਰਮੇਸ਼ਰ ਦੇ ਨਾਲ ਕੀ ਸੰਯੋਗ ਹੈ, ਮੇਰਾ ਪਰਮਾਤਮਾ ਦੇ ਨਾਲ ਕੀ ਸੰਬੰਧ ਹੈ। ਸਤਸੰਗਤ ਕਿਸ ਨੂੰ ਕਹਿੰਦੇ ਹਨ? ਜੋ ਸਤਸੰਗ ਸਤ ਦੇ ਨਾਲ ਜੋੜਨ ਵਾਲੀ। ਬੋਲੋ ਸਤਨਾਮ
1: ਸ੍ਰੀ ਵਾਹਿਗੁਰੂ।
0: ਇਸ ਤੋਂ ਬਿਨਾਂ, ਇਹ ਜਾਣੇ ਤੋਂ ਬਿਨਾਂ, ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਦੁਨੀਆਂ ਹਨੇਰਾ ਢੋਂਦੀ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਹਨੇਰਾ ਢੋਂਦੀ ਹੈ ਦੁਨੀਆਂ। ਜੋ ਇਹ ਸੋਚਦੇ ਹਨ ਕਿ ਸਾਡੇ ਜੀਵਨ ਦਾ ਉਦੇਸ਼ ਸਿਰਫ ਖਾਣਾ ਪੀਣਾ ਹੀ ਹੈ, ਸਾਡੇ ਜੀ ਇੱਥੇ ਹੀ ਹੈ, ਅੱਗੇ ਕੁਛ ਵੀ ਨਹੀਂ ਹੈ, ਸਾਡੇ ਜੀਵਨ ਦੇ ਮੈਂ ਅਸੀਂ ਕੰਮ ਨਾ ਕਰੀਏ, ਜੇ ਅਸੀਂ ਗੁਰਦੁਆਰੇ ਚਲੇ ਜਾਈਏ, ਜੇ ਅਸੀਂ ਨਾਮ ਜਪੀਏ, ਤਾਂ ਫਿਰ ਅਸੀਂ ਤਾਂ ਭੁੱਖੇ ਹੀ ਮਰ ਜਾਵਾਂਗੇ। ਇਹ ਸਭ ਹਨੇਰਾ ਢੋਣਾ ਹੈ। ਬੋਲੋ
1: ਸ੍ਰੀ ਵਾਹਿਗੁਰੂ।
0: ਇਸ ਦਾ ਕੀ ਕਾਰਨ ਹੈ? ਇਹ ਜੀਵ ਅਕਿਰਤਕਣ ਹੋ ਗਿਆ ਹੈ, ਸੰਸਾਰ ਤੇ ਆ ਕੇ ਇਸ ਨੂੰ ਆਪਣਾ ਮਾਲਕ ਭੁੱਲ ਗਿਆ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਸ ਦਾ ਇਹੀ ਕਾਰਨ ਹੈ

0: ਨਾਲ ਪਿਆਰ ਪਾ ਲਿਆ। ਦਾਤਾਂ ਸਾਨੂੰ ਚੰਗੀਆਂ ਲੱਗਦੀਆਂ ਹਨ ਤੇ ਦਾਤਾ ਚੰਗਾ ਨਹੀਂ ਲੱਗਦਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਦੇਣ ਵਾਲਾ ਨਹੀਂ ਚੰਗਾ ਲੱਗਦਾ, ਦਾਤਾਂ ਚੰਗੀਆਂ ਲੱਗਦੀਆਂ ਹਨ। ਸੋ ਸਤਸੰਗੀ ਕੌਣ ਹੁੰਦੇ ਹਨ ਬਾਈ, ਸਿੱਖ ਕੌਣ ਹੁੰਦੇ ਹਨ ਬਾਈ, ਸੇਵਕ ਕੌਣ ਹੁੰਦੇ ਹਨ? ਜਾਗੇ ਹੋਏ। ਦੁਨੀਆਂ ਸੁੱਤੀ ਪਈ ਹੈ, ਦੁਨੀਆਂ ਸੁੱਤੀ ਪਈ ਹੈ, ਦੁਨੀਆਂ ਹਨੇਰਾ ਢੋਂਦੀ ਹੈ। ਕਿਵੇਂ? ਅਗਿਆਨ ਦੀ ਨੀਂਦ ਵਿੱਚ, ਅਗਿਆਨ ਦੀ ਨੀਂਦ ਵਿੱਚ ਸਾਰੀ ਦੁਨੀਆਂ ਸੁੱਤੀ ਹੈ। ਬੋਲੋ ਸਤਸੰਗੀ ਜਾਗੇ ਹੋਏ ਹੁੰਦੇ ਹਨ, ਰੱਬ ਦੇ ਪਿਆਰੇ ਜਾਗੇ ਹੋਏ ਹੁੰਦੇ ਹਨ। ਦੂਸਰੇ ਨੂੰ ਉਹੀ ਜਗਾ ਸਕਦਾ ਹੈ ਜਿਹੜਾ ਖੁਦ ਜਾਗਿਆ ਹੋਵੇ। ਜੋ ਖੁਦ ਸੁੱਤਾ ਹੈ ਦੂਸਰੇ ਨੂੰ ਨਹੀਂ ਜਗਾ ਸਕਦਾ, ਸੁੱਤੇ ਨੂੰ ਸੁੱਤਾ ਨਹੀਂ ਜਗਾ ਸਕਦਾ, ਜਾਗਿਆ ਹੋਇਆ ਜਗਾ ਸਕਦਾ ਹੈ। ਸੋ ਸਤਸੰਗਤ, ਸਤਸੰਗੀ ਸਿੱਖ ਜਾਗੇ ਹੋਏ, ਜਿਨ੍ਹਾਂ ਨੂੰ ਆਪਣੇ ਜੀਵਨ ਦਾ ਮਨੋਰਥ, ਜੀਵਨ ਦਾ ਉਦੇਸ਼, ਏਮ ਆਫ ਲਾਈਫ ਦਾ ਪਤਾ ਹੈ, ਅਸੀਂ ਸੰਸਾਰ ਤੇ ਕਿਉਂ ਆਏ ਹਾਂ, ਅਸੀਂ ਦੁਖੀ ਕਿਉਂ ਹਾਂ, ਸਾਨੂੰ ਸ਼ਾਂਤੀ ਕਿੱਥੋਂ ਮਿਲੇਗੀ। ਧੂੜ ਦਾ ਕੇਂਦਰ ਧਰਤੀ ਹੈ, ਜਿੰਨਾ ਚਿਰ ਧੂੜ ਧਰਤੀ ਵਿੱਚ ਮਿਲ ਨਹੀਂ ਜਾਂਦੀ ਉਨਾ ਚਿਰ ਉਸਨੂੰ ਸ਼ਾਂਤੀ ਕਿੱਥੇ? ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਪਾਣੀ ਦਾ ਕੇਂਦਰ ਸਮੁੰਦਰ ਹੈ, ਜਿੰਨਾ ਚਿਰ ਸਾਧ ਸੰਗਤ, ਅੱਗ ਦੀ ਚੰਗਿਆੜੀ ਦਾ ਕੇਂਦਰ ਸਾਸ ਅੱਗ ਹੈ, ਜਿੰਨਾ ਚਿਰ ਅੱਗ ਅੱਗ ਦੇ ਵਿੱਚ ਨਹੀਂ ਮਿਲ ਜਾਂਦੀ, ਜਿੰਨਾ ਚਿਰ ਪਾਣੀ ਸਮੁੰਦਰ ਵਿੱਚ ਨਹੀਂ ਮਿਲ ਜਾਂਦਾ ਉਸਨੂੰ ਸ਼ਾਂਤੀ ਕਿੱਥੇ, ਉਸਨੂੰ ਟਿਕਾ ਕਿੱਥੇ? ਇਸੇ ਤਰ੍ਹਾਂ ਸਾਡੀ ਆਤਮਾ ਦਾ ਕੇਂਦਰ ਪਰਮਾਤਮਾ ਹੈ, ਜਿੰਨਾ ਚਿਰ ਇਹ ਆਤਮਾ ਪਰਮਾਤਮਾ ਨਾਲ ਜੁੜ ਨਹੀਂ ਜਾਂਦੀ ਉਨਾ ਚਿਰ ਸੁੱਖ ਕਿੱਥੇ? ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਸੇ ਕਰਕੇ ਗੁਰੂ ਜੀ ਬਾਣੀ ਵਿੱਚ ਕਹਿੰਦੇ ਹਨ,

0: ਇਹ ਉੱਤਮ ਜਗਿਆਸੂ ਸਵਾਲ ਕਰਦਾ ਹੈ। ਸਾਧੂਆਂ ਕੋਲ ਜਾ ਕੇ ਤਿੰਨ ਤਰ੍ਹਾਂ ਦੇ ਜਗਿਆਸੂ ਹੁੰਦੇ ਹਨ, ਇੱਕ ਉੱਤਮ ਜਗਿਆਸੂ ਹੁੰਦਾ ਹੈ, ਇੱਕ ਮੱਧਮ ਜਗਿਆਸੂ ਹੁੰਦਾ ਹੈ, ਇੱਕ ਕਨਿਸ਼ਠ ਜਗਿਆਸੂ ਹੁੰਦਾ ਹੈ। ਕਈ ਤਰ੍ਹਾਂ ਦੇ ਲੋਕ ਸਾਧੂਆਂ ਕੋਲ ਜਾਂਦੇ ਹਨ, ਗੁਰੂਆਂ ਪੀਰਾਂ ਕੋਲ ਜਾਂਦੇ ਹਨ, ਧਾਰਮਿਕ ਅਸਥਾਨਾਂ ਵੀ ਜਾਂਦੇ ਹਨ, ਤੀਰਥਾਂ ਤੇ ਜਾਂਦੇ ਹਨ। ਬੋਲੋ ਸਤਨਾਮ
1: ਸ੍ਰੀ ਵਾਹਿਗੁਰੂ।
0: ਸਾਰੇ ਲਾਭ ਖੱਟਣ ਵਾਲੇ ਨਹੀਂ ਹੁੰਦੇ ਹਨ, ਸਾਰੇ ਤੱਤ ਵਸਤੂ ਦੇ ਗ੍ਰਹਿਣ ਕਰਨ ਵਾਲੇ ਨਹੀਂ ਹੁੰਦੇ ਹਨ, ਸਾਰਿਆਂ ਨੂੰ ਇੱਕੋ ਜਿਹਾ ਲਾਭ ਨਹੀਂ ਹੁੰਦਾ ਹੈ, ਕਿਉਂਕਿ ਸਾਰਿਆਂ ਦੀ ਸ਼ਰਧਾ ਵੀ ਇੱਕੋ ਜਿਹੀ ਨਹੀਂ ਹੁੰਦੀ ਹੈ, ਸਾਰਿਆਂ ਦਾ ਵਿਸ਼ਵਾਸ ਇੱਕੋ ਜਿਹਾ ਨਹੀਂ ਹੁੰਦਾ ਹੈ, ਸਾਰਿਆਂ ਦਾ ਪਿਆਰ ਇੱਕੋ ਜਿਹਾ ਨਹੀਂ ਹੁੰਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਬਹੁਤ ਸਾਰੇ ਲੋਕ ਗੱਲਾਂ ਬਾਤਾਂ ਗੱਪਾਂ ਛੱਪਾਂ ਨਾਲੇ ਆਪਣਾ ਟਾਈਮ ਖਰਾਬ ਕਰਨਗੇ, ਨਾਲੇ ਸਾਧੂ ਲੋਕਾਂ ਦਾ ਟਾਈਮ ਖਰਾਬ ਕਰਨਗੇ। ਸੰਗਤ ਵੀ ਜਾਣਗੇ ਗੱਪਾਂ ਛੱਪਾਂ ਜਾਂ ਫਿਰ ਹੋਰ ਨੀਚ ਗੱਲਾਂ ਕਰਨੀਆਂ ਜਾਂ ਫਿਰ ਭਾਈ ਦੁਨਿਆਵੀ ਪਦਾਰਥ ਹੀ ਮੰਗਦੇ ਰਹਿਣਾ। ਉੱਤਮ ਜਗਿਆਸੂ ਇਹ ਗੱਲ ਕਰਦਾ ਹੈ ਕਿ ਮੈਨੂੰ ਪਰਬ ਮਿਲਵੇ ਕੋ ਪ੍ਰੀਤ ਮਨ ਲਾ ਗਈ, ਪਾਏ ਲਗੋ ਮੋਹੇ ਕਰੋ ਬੇਨਤੀ ਕੋ ਸੰਤ ਮਿਲਾ
1: ਬੜ ਭਾਗੀ।
0: ਮੇਰੇ ਮਨ ਦਾ ਉਦੇਸ਼, ਮੇਰੇ ਜੀਵਨ ਦਾ ਉਦੇਸ਼ ਕੀ ਹੈ, ਮੈਂ ਕਿਵੇਂ ਪਰਮਾਤਮਾ ਦਾ ਦਰਸ਼ਨ ਕਰਾਂਗਾ, ਮੇਰੇ ਮਨ ਨੂੰ ਸ਼ਾਂਤੀ ਕਿਵੇਂ ਆਵੇਗੀ, ਮੇਰਾ ਕਿਵੇਂ 84 ਦਾ ਚੱਕਰ ਕੱਟਿਆ ਜਾਵੇਗਾ। ਬਾਕੀਆਂ ਦੀ ਗੱਲ ਛੱਡੋ, ਆਪਾਂ ਉੱਤਮ ਜਗਿਆਸੂ ਦੀ ਗੱਲ ਕਰਦੇ ਹਾਂ। ਸੋ ਇਹ ਸਵਾਲ ਕਰਦਾ ਹੈ, ਉਹਨਾਂ ਨੂੰ ਫਿਰ ਇਹੀ ਜਵਾਬ ਮਿਲਦਾ ਹੈ, ਭਾਈ

0: ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਵਿਦ ਮਨ ਧੀਰੇ। ਕਿਸ ਤਰੀਕੇ ਦੇ ਨਾਲ ਮਨ ਧੀਰਜ ਵਿੱਚ ਆ ਜਾਏ, ਕਿਸ ਤਰੀਕੇ ਦੇ ਨਾਲ ਮਨ ਦੀ ਗਤੀ ਰੁਕ ਜਾਏ, ਕਿਸ ਤਰੀਕੇ ਦੇ ਨਾਲ ਇਹ ਮਨ ਜਿਹੜਾ ਦਸ਼ਾਂ ਦੇ ਸਮਝ ਭੱਜਿਆ ਫਿਰਦਾ ਹੈ, ਸੁਪਨੇ ਵਿੱਚ ਵੀ ਨਹੀਂ ਟਿਕਦਾ, ਸੁੱਤਾਂ ਪਿਆਂ ਵੀ ਟਿਕਦਾ ਨਹੀਂ ਹੈ, ਸੰਗਤ ਵਿੱਚ ਵੀ ਨਹੀਂ ਟਿਕਦਾ ਹੈ, ਸਭ ਕੁਛ ਪਾ ਕੇ ਵੀ ਟਿਕਦਾ ਨਹੀਂ ਹੈ। ਕਬੂ ਹੋ ਜਿਗੇੜਾ ਉਹ ਚੜ੍ਹਤ ਹੈ, ਕਬੂ ਜਾਏ ਪਿਆਲੇ, ਲੋਭੀ ਜੇਰਾ ਥਿਰ ਨਾ ਰਹਿਤ ਹੈ ਚਾਰੇ ਕੁੰਟਾਂ
1: ਭਾਲੇ।
0: ਵਸਤੂ ਨਹੀਂ ਮਿਲਦੀ ਦੁਖੀ ਹੁੰਦਾ, ਜਦੋਂ ਮਿਲ ਜਾਂਦੀ ਹੈ ਫਿਰ ਹੋਰ ਵੱਧ ਦੁਖੀ ਹੁੰਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਵਿਦ ਮਨ ਧੀਰੇ। ਕਿਹੜੇ ਤਰੀਕੇ ਦੇ ਨਾਲ ਮਨ ਧੀਰਜ ਵਿੱਚ ਆ ਜਾਏ, ਕਿਸ ਤਰੀਕੇ ਦੇ ਨਾਲ ਮਨ ਦੀ ਗਤੀ ਧੀਮੀ ਪੈ ਜਾਏ, ਕੁਛ ਕੰਟਰੋਲ ਵਿੱਚ ਹੋ ਜਾਏ। ਬਿਨ ਹਰ ਨਾਮ ਨਾਲ ਸ਼ਾਂਤ ਹੋਏ, ਗੁਰੂ ਜੀ ਕਹਿੰਦੇ ਹਨ ਬਾਣੀ ਦੇ ਵਿੱਚ, ਰੱਬ ਦੇ ਪਿਆਰੇ ਦੱਸਦੇ ਹਨ ਬਾਈ ਅਸੀਂ ਵਿਛੜੇ ਹੋਏ ਹਾਂ, ਭਾਈ ਤੂੰ ਇਸ ਕਰਕੇ ਦੁਖੀ ਹੈ, ਤੂੰ ਵਿਛੜਿਆ ਹੋਇਆ ਹੈ, ਆਪਣੇ ਮਾਲਕ ਤੋਂ ਵਿਛੜਿਆ ਹੋਇਆ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਆਪਣੇ ਮਾਲਕ ਤੋਂ ਵਿਛੜਿਆ ਹੋਇਆ ਹੈ, ਤੂੰ ਆਪਣੇ ਕੇਂਦਰ ਤੋਂ ਟੁੱਟਿਆ ਹੋਇਆ ਹੈ, ਤੂੰ ਆਪਣੇ ਧੁਰੇ ਤੋਂ ਅਲੱਗ ਹੋਇਆ ਹੋਇਆ ਹੈ। ਜਿੰਨਾ ਚਿਰ ਤੂੰ ਨਹੀਂ ਮਿਲਦਾ ਉਨ੍ਹਾਂ ਚਿਰ ਤੈਨੂੰ ਦੁਨਿਆਵੀ ਸ਼ਾਂਤੀ ਘੜੀ ਦੀ ਘੜੀ ਭਾਵੇਂ ਮਿਲ ਜਾਵੇ, ਪਰੰਤੂ ਅਸਲ ਸ਼ਾਂਤੀ ਨਹੀਂ ਮਿਲੇਗੀ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਕਿਉਂਕਿ ਸ਼ਾਂਤੀ ਵੀ ਤਿੰਨ ਤਰ੍ਹਾਂ ਦੀ ਹੁੰਦੀ ਹੈ, ਇੱਕ ਸਰੀਰ ਤਲ ਦੀ ਸ਼ਾਂਤੀ, ਸਰੀਰਕ ਤਲ ਦੀ ਸ਼ਾਂਤੀ, ਸਿੰਸ ਸਰੀਰਕ ਭੋਗ ਪਦਾਰਥ ਖਾਣ ਪੀਣ ਦੇ ਨਾਲ ਜਵਾਨ ਥੋੜਾ ਚਿਰ ਬਸ ਪੇਟ ਭਰ ਜੂਗਾ, ਜਵਾਨ ਥੋੜਾ ਚਿਰ ਬਸ ਕਹਿ ਦੇਵੇਗੀ, ਪਰੰਤੂ ਥੋੜੇ ਚਿਰ ਬਾਅਦ ਫਿਰ ਉਹੀ ਭੁੱਖ ਲੱਗ ਜਾਵੇਗੀ। ਇਸੇ ਤਰ੍ਹਾਂ ਮਨ, ਮਾਨਸ ਭੋਗ ਪਦਾਰਥ, ਅਤੇ ਫਿਰ ਕੁਛ ਚਿਰ ਵਾਸਤੇ ਮਨ ਤ੍ਰਿਪਤ ਹੋ ਜਾਏਗਾ, ਸਦੀ ਵੀ ਤ੍ਰਿਪਤੀ ਨਹੀਂ ਹੈ। ਆਤਮਕ ਸ਼ਾਂਤੀ ਜਿਹੜੀ ਹੈ, ਜੋ ਪਰਮੇਸ਼ਵਰ ਦੇ ਨਾਲ ਜੁੜਿਆ ਸਤਸੰਗ ਸੇਵਾ ਸਿਮਰਨ ਦੇ ਨਾਲ ਮਿਲਦੀ ਹੈ, ਉਹੀ ਸਦੀਵੀ ਸ਼ਾਂਤੀ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਉਹੀ ਸਦੀਵੀ ਸ਼ਾਂਤੀ ਹੈ ਜੋ ਆ ਕੇ ਜਾਂਦੀ ਨਹੀਂ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਉਸ ਨੂੰ ਆਤਮਕ ਸ਼ਾਂਤੀ ਕਹਿੰਦੇ ਹਨ। ਸੋ ਨਹੀਂ ਤਾਂ ਗੁਰਬਾਣੀ ਦੇ ਵਿੱਚ ਗੁਰਦੇਵ ਬਹੁਤ ਪ੍ਰਮਾਣ ਦੇ ਦੇ ਕੇ ਖੋਲ ਖੋਲ ਕੇ ਸਮਝਾਉਂਦੇ ਹਨ। ਮੈਂ ਤੂੰ ਬਾਕੀ ਛੋਟੇ ਮੋਟਿਆਂ ਦੀਆਂ ਗੱਲਾਂ ਛੱਡ ਦੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ, ਹਰ ਕਾ ਨਾਮ ਜਪਤ ਹੋਏ ਸੁਖੀ ਆ। ਸਾਰੀ ਸ੍ਰਿਸ਼ਟੀ ਦਾ ਰਾਜਾ ਕਿਉਂ ਨਾ ਬਣ ਜਾਵੇ ਇਹ ਮਨੁੱਖ, ਸਾਰੀ ਸ੍ਰਿਸ਼ਟੀ ਦਾ। ਬਾਕੀ ਮਾੜੀ ਮੋਟੀ ਗੱਲ ਛੱਡੋ, ਛੋਟਾ ਮੋਟਾ ਕੋਈ ਆਪਣਾ ਬਣ ਜਾਣਾ, ਕੋਈ ਅਹੁਦਾ ਮਿਲ ਜਾਣਾ, ਕੋਈ ਇਲਾਕੇ ਦਾ ਮਾਲਕ ਬਣ ਜਾਣਾ, ਕੋਈ ਹੋਰ ਕੁਛ ਮਾੜਾ ਮੋਟਾ ਜ਼ਿਆਦਾ ਕੁਛ ਬਣ ਜਾਣਾ, ਸਾਰੀ ਸ੍ਰਿਸ਼ਟੀ ਦਾ ਰਾਜਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਫਰਮਾਨ ਕਰਦੇ ਹਨ ਬਾਈ, ਜੇਕਰ ਉਹ ਰੱਬ ਦੇ ਨਾਲ ਨਹੀਂ ਜੁੜਿਆ, ਜੇਕਰ ਉਹ ਪਰਮਾਤਮਾ ਦਾ ਨਾਮ ਨਹੀਂ ਜਪਦਾ, ਜੇਕਰ ਉਹ ਉਸ ਦਾਤੇ ਨੂੰ ਭੁੱਲ ਗਿਆ ਹੈ, ਫਿਰ ਉਸ ਦੀ ਸਾਰੀ ਸ੍ਰਿਸ਼ਟੀ ਦੀ, ਸ੍ਰਿਸ਼ਟੀ ਦੇ ਮਾਲਕ ਦੀ ਹਾਲਤ ਕੀ ਹੈ?

0: ਸਗਲ ਸ੍ਰਿਸ਼ਟ ਕੋ
1: ਰਾਜਾ ਦੁਖੀਆ।
0: ਸੁਖੀ ਕਿਵੇਂ ਹੋਵੇਗਾ ਭਾਈ? ਹਰ ਕਾ ਨਾਮ ਜਪਤ ਹੋਏ
1: ਸੁਖੀਆ।
0: ਪਰਮੇਸ਼ਰ ਦਾ ਨਾਮ ਜਪ ਕੇ ਹੀ ਸੁਖੀ ਹੋ ਸਕਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਸਤ ਸੰਗਤ, ਹੁਣ ਫਿਰ ਅਸੀਂ ਸੋਚਦੇ ਹਾਂ ਵੀ ਨਾਮ ਜਪਣਾ, ਕਿ ਸਾਨੂੰ ਨਾਮ ਜਪਣ ਨਾਲ ਹੀ ਸੁੱਖ ਮਿਲ ਸਕਦਾ ਹੈ? ਬੜਾ ਔਖਾ ਹੈ ਨਾਮ ਜਪਣਾ, ਦੁਨੀਆ ਛੱਡਣੀ ਪਊਗੀ, ਸੰਸਾਰ ਦਾ ਤਿਆਗ ਕਰਨਾ ਪਵੇਗਾ। ਹਾਂ, ਸੰਸਾਰ ਦਾ ਤਿਆਗ ਕਰਨਾ ਪਵੇਗਾ, ਮੋਹ ਹੀ ਦੁੱਖਾਂ ਦਾ ਕਾਰਨ ਹੈ। ਸਾਰੇ ਦੁੱਖਾਂ ਦਾ ਕਾਰਨ ਮੋਹ ਹੈ, ਸਾਰੇ ਦੁੱਖਾਂ ਦਾ ਕਾਰਨ ਅਗਿਆਨ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਫਿਰ ਤਾਂ ਭਾਈ ਬੜਾ ਔਖਾ ਹੋ ਜਾਏਗਾ, ਦੁਨੀਆ ਛੱਡਦੀ, ਸਾਰੀ ਦੁਨੀਆ ਕਿਵੇਂ ਛੱਡ ਜਾਵਾਂਗੇ? ਕਿਵੇਂ ਸਾਰੀ ਦੁਨੀਆ ਜੰਗਲ ਨੂੰ ਤੁਰ ਜਾਏਗੀ? ਫਿਰ ਤਾਂ ਅਸੀਂ ਜਾਵਾਂਗੇ ਨਹੀਂ ਗੁਰਦੁਆਰੇ, ਐਸੇ ਸਾਧੂਆਂ ਕਿੱਥੇ ਜਾਵਾਂਗੇ? ਨਹੀਂ, ਗੁਰੂ ਨਾਨਕ ਜੀ ਨੇ ਸਤਸੰਗ ਕਿਰਪਾ ਕੀਤੀ, ਦੁਨੀਆ ਨਹੀਂ ਛਡਾਈ, ਪਰੰਤੂ ਦੁਨੀਆ ਦਾ ਮੋਹ ਛਡਾਤਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਬੋਲੋ ਧੰਨ ਗੁਰੂ ਨਾਨਕ,
1: ਧੰਨ ਗੁਰੂ ਨਾਨਕ।
0: ਦੁਨੀਆ ਤਾਂ ਨਹੀਂ ਛਡਾਈ, ਜੋਗੀਆਂ ਨੇ ਦੁਨੀਆ ਛਡਾਤੀ, ਵੱਡੇ ਵੱਡੇ ਰਾਜੇ ਪਰਥਰੀ ਵਰਗੇ ਸਾਧ ਸੰਗਤ ਉਹਨਾਂ ਦੀਆਂ ਕੰਨਾਂ ਪਾੜ ਕੇ ਮੁੰਦਰਾਂ ਪਵਾ ਦਿੱਤੀਆਂ, ਪਰੰਤੂ ਮਨ ਫਿਰ ਵੀ ਸ਼ਾਂਤ ਨਾ ਹੋਏ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਯੋਗ ਦੇ ਨਾਲ ਵੀ ਯੋਗ ਸਿੱਧ ਆਸਣ 84 ਇਹ ਵੀ ਕਰ ਰਿਹਾ, ਵੱਡੀ ਆਰਜਾ ਫਿਰ ਫਿਰ ਜਨਮ ਹਰ ਸਿੰਘ ਸੰਗ ਨਾ
1: ਗਹਿਆ।
0: ਤੀਰਥਾਂ ਤੇ ਬੈਠ ਕੇ ਵੇਦਾਂ ਦੇ ਪਾਠ ਕੀਤੇ, ਸ਼ਾਸਤਰਾਂ ਦੇ ਪਾਠ ਕੀਤੇ, ਬੜੇ ਤਰ੍ਹਾਂ ਦੀਆਂ ਪੂਜਾਵਾਂ ਕੀਤੀਆਂ, ਫਿਰ ਵੀ ਮਨ ਸ਼ਾਂਤ ਨਾ। ਪਾਠ ਪਰਿਵਾਰ ਵੇਦ ਵਿਚਾਰਿਓ ਨਿਮਰ ਪਿਆੰਗਮ ਸਾਧੇ ਪੰਚ ਜਨਾ ਸਿੰਘ ਸੰਗ ਨਾ ਛੋੜ ਕੇ ਅਧਕ ਅਹਾਂ ਬੁੱਧ ਵਾਧੇ ਪਿਆਰੇ ਇਨ ਵਿਦ ਮਿਲਣ ਨਾ ਜਾਈ। ਮੈਂ ਕੀ ਇਹ ਕਰਮ
1: ਅਨੇਕਾਂ
0: ਅਨੇਕਾਂ ਹੀ ਕਰਮ ਕੀਤੇ, ਮੈਂ ਕੀ ਇਹ ਕਰਮ ਅਨੇਕਾਂ ਹਾਰ ਪੁਰੇ ਸਵਾਮੀ ਕੇ ਦੁਆਰਾ ਦੀਜੇ ਬੁੱਧ
1: ਵਿਵੇਕਾ
0: ਬੜੇ ਯਤਨ ਕੀਤੇ, ਬੜੇ ਤਰੀਕੇ ਅਪਣਾਏ, ਪਰੰਤੂ ਫਿਰ ਵੀ ਮਨ ਸ਼ਾਂਤ ਨਾ ਹੋਇਆ। ਬੋਲੋ
1: ਸਤਨਾਮ।
0: ਭਰਥਰੀ ਯੋਗੀ ਸ੍ਰੀ ਨਾਰਦ ਜੀ ਦੀ ਉਪਾਸਨਾ ਕਰਦੇ ਹਨ, ਨਾਰਦ ਜੀ ਦੀ ਆਰਾਧਨਾ ਕਰਦੇ ਹਨ, ਨਾਰਦ ਜੀ ਦੇ ਸੁਪਨੇ ਵਿੱਚ ਦਰਸ਼ਨ ਹੋਏ। ਹਾਂ ਬਈ, ਕਿਆ ਚਾਹੁੰਦੇ ਹੋ? ਸ਼ਾਂਤੀ, ਮੁਕਤੀ, ਪਰਮੇਸ਼ਰ ਦਾ ਮਿਲਾਪ। 500 ਸਾਲ ਦੀ ਮੇਰੀ ਉਮਰ ਹੋ ਗਈ ਹੈ, ਕਿਤਨੇ ਜੋਗ ਕਮਾ ਲਏ ਹਨ ਮੈਂ, ਰਿਧੀਆਂ ਸਿਧੀਆਂ ਵੀ ਪ੍ਰਾਪਤ ਹੋ ਗਈਆਂ, ਅਜੇ ਵੀ ਕਹਿੰਦੇ ਹਨ ਹੇ ਨਾਰਦ

0: ਹੇ ਨਾਥ ਮੈਨੂੰ ਕੋਈ ਐਸਾ ਤਰੀਕਾ ਦੱਸੋ। ਨਾਰਦ ਜੀ ਨੇ ਪਤਾ ਕੀ ਕਿਹਾ? ਨਾਰਦ ਜੀ ਨੇ ਕਹਿਣਾ ਕੀਤਾ, ਹੇ ਪਾਰਥਰ, ਇਸ ਦਾ ਇਲਾਜ ਮੇਰੇ ਕੋਲ ਨਹੀਂ ਹੈ। ਮੈਂ ਤੈਨੂੰ ਇੱਕ ਤਰੀਕਾ ਦੱਸ ਦਿੰਦਾ ਹਾਂ, ਰਸਤਾ ਦੱਸ ਦਿੰਦਾ ਹਾਂ। ਸੰਸਾਰ ਤੇ ਗੁਰੂ ਨਾਨਕ ਪ੍ਰਗਟ ਹੋ ਗਏ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਹੇ ਪਾਰਥਰੀ, ਇੱਧਰ ਉੱਧਰ ਚੋਟਾਂ ਖਾਣ ਦੀ ਲੋੜ ਨਹੀਂ ਹੈ। ਦੁਨੀਆਂ ਦਾ ਮਾਲਕ ਦੁਨੀਆਂ ਤੇ ਆ ਗਿਆ ਹੈ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਉੱਥੇ ਤੈਨੂੰ ਸ਼ਾਂਤੀ ਮਿਲੂ, ਤੈਨੂੰ ਸਭ ਕੁਛ ਮਿਲੂ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਹੇ ਨਾਰਦ ਜੀ, ਫਿਰ ਮੈਨੂੰ ਕੋਈ ਰਸਤਾ ਦੱਸ ਦਿਓ, ਕੋਈ ਢੰਗ ਦੱਸ ਦਿਓ, ਉਹਨਾਂ ਦਾ ਕੋਈ ਚੱਕਰ ਚਿਹਨ ਦੱਸ ਦਿਓ, ਸਰੂਪ ਦੱਸ ਦਿਓ, ਕਿੱਥੇ ਪੈਦਾ ਹੋਏ ਨੇ ਉਹ। ਸ੍ਰੀ ਦਸ਼ਮੇਸ਼ ਮੰਗੂ, ਮੈਨੂੰ ਦੱਸੋ ਮੈਂ ਉਹਨਾਂ ਦਾ ਦਰਸ਼ਨ ਕਿਵੇਂ ਕਰਾਂਗਾ, ਮੈਂ ਉਹਨਾਂ ਨੂੰ ਕਿਵੇਂ ਮਿਲਾਂਗਾ, ਮੈਂ ਕਿਵੇਂ ਉਹਨਾਂ ਦੀ ਸ਼ਰਨ ਵਿੱਚ ਜਾਵਾਂ। ਕਹਿਣਾ ਕੀਤਾ, ਹੇ ਪਰਥਰੀ, ਤੂੰ ਇਸ ਤਰ੍ਹਾਂ ਨਹੀਂ ਮਿਲ ਸਕਦਾ। ਤੂੰ ਉਹਨਾਂ ਨੂੰ ਆਰਾਧ ਯਾਦ ਕਰ, ਬੇਨਤੀਆਂ ਕਰ, ਅਰਦਾਸਾਂ ਕਰ, ਤੈਨੂੰ ਆਪੇ ਹੀ ਮਿਲ ਜਾਣਗੇ ਆ ਕੇ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜਿਹੜਾ ਉੱਤਮ ਜਗਿਆਸੂ ਹੁੰਦਾ ਹੈ ਉਸ ਨੂੰ ਗੁਰੂ ਖੁਦ ਹੀ ਢੂੰਡ ਲੈਂਦਾ ਹੈ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜਿਹੜਾ ਅਧਿਕਾਰੀ ਨਹੀਂ ਹੁੰਦਾ ਉਹਨੂੰ ਦਰ ਤੇ ਆਏ ਨੂੰ ਵੀ ਕਈ ਵਾਰ ਮੋੜ ਦਿੰਦਾ ਹੈ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਅਣਅਧਿਕਾਰੀ ਨੂੰ ਤੂੰ ਯਾਦ ਕਰ, ਬੇਨਤੀਆਂ ਕਰ। ਸੋ ਵਕਤ ਆਇਆ, ਸਮਾਂ ਆਇਆ, ਉਹੀ ਪਰਥਰ ਹੋਰ ਬਹੁਤ ਸਾਰੇ ਯੋਗੀ ਗੁਰੂ ਨਾਨਕ ਨਾਲ ਚਰਚਾ ਕੋ ਚਰਚਾ ਕਰਦੇ ਹਨ, ਸਵਾਲ ਜਵਾਬ ਕਰਦੇ ਹਨ, ਪਰੰਤੂ ਪਰਥਰੀ ਸਵਾਲ ਜਵਾਬ ਨਹੀਂ ਕਰਦਾ ਹੈ, ਬੋਲੋ
1: ਸ੍ਰੀ ਵਾਹਿਗੁਰੂ।
0: ਦੁਨੀਆਂ ਦੀ ਆਦਤ ਹੈ ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੋਥਾ ਜਾਏ, ਨਾ ਇਹ ਮੱਥਾ ਟੇਕਦਾ, ਨਾ ਇਹ ਸ਼ੰਕੇ ਕਰਦਾ, ਨਾ ਇਹ ਸਵਾਲ ਜਵਾਬ ਕਰਦਾ ਹੈ, ਦੋਵੇਂ ਹੀ ਕੰਮ ਕਰਦਾ ਹੈ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਨਾ ਇਹ ਸੇਵਕ, ਨਾ ਇਹ ਸ਼ੰਕਾ। ਸੋ ਸਾਧ ਸੰਗਤ, ਪਰਥਰੀ ਨੇ ਸਵਾਲ ਜਵਾਬ ਨਹੀਂ ਕੀਤਾ, ਕੁਛ ਨਹੀਂ ਪੁੱਛਿਆ। ਬਾਕੀ ਜੋਗੀ ਪ੍ਰੀਖਿਆ ਲੈਂਦੇ ਨੇ ਆਪਣੇ ਹਉਮੈਂ ਦੇ ਵਿੱਚ ਆ ਕੇ, ਕਈ ਤਰ੍ਹਾਂ ਦੀਆਂ ਰਿੱਧੀਆਂ ਸਿੱਧੀਆਂ ਵਿਖਾਉਂਦੇ ਨੇ ਗੁਰੂ ਨਾਨਕ ਨੂੰ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਉਹਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਨੇ, ਗੁਰੂ ਨਾਨਕ ਸਾਡੇ ਯੋਗ ਦੇ ਵਿੱਚ ਆ ਜਾਏ, ਕਿੰਨਾ ਯੋਗ ਫੈਲ ਜਾਏਗਾ, ਸਾਡਾ ਮਤ ਫੈਲ ਜਾਏਗਾ। ਪਰਥਰੀ ਨੇ ਸਵਾਲ ਜਵਾਬ ਨਹੀਂ ਕੀਤਾ, ਕਿਉਂ? ਕਿਉਂਕਿ ਪਰਥਰੀ ਨੂੰ ਇਸ਼ਾਰਾ ਹੋ ਚੁੱਕਾ ਸੀ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਪਹਿਲਾ ਜੋਗੀ ਸੀ ਪਰਥਰੀ ਜਿਹੜਾ ਗੁਰੂ ਨਾਨਕ ਦੀ ਸ਼ਰਨ ਵਿੱਚ ਪਿਆ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਗੁਰੂ ਅੰਗਦ ਦੇਵ ਮਹਾਰਾਜ ਭਾਈ ਲੈਣੇ ਦੇ ਰੂਪ ਦੇ ਵਿੱਚ ਦੇਵੀ ਦੇ ਚਾਲੇ ਜਾਂਦੇ ਹਨ, ਸੰਗ ਲੈ ਕੇ ਜਾਂਦੇ ਹਨ। ਚੋਜੀ ਪ੍ਰੀਤਮ, ਰਸਤੇ ਵਿੱਚ ਕੀ ਸੁਣਿਆ? ਗੁਰੂ ਨਾਨਕ ਦੀ ਮਹਿਮਾ। ਕਿਉਂਕਿ ਇਹ ਦਰ ਐਸਾ ਹੈ ਭਾਈ,

0: ਮਹਿਮਾ ਸੁਣੀ ਗੁਰੂ ਨਾਨਕ ਦੀ ਹੈ। ਗੁਰੂ ਨਾਨਕ ਏਡਾ ਵੱਡਾ ਸਤਿਗੁਰੂ, ਜਿਵੇਂ ਜੋਗੀ ਪੁੱਛਦੇ ਨੇ ਨਾਨਕ ਤੁਸੀਂ ਜੱਗ ਨੂੰ ਕਿਆ ਕਰਾਮਾਤ ਦਿਖਲਾਈ, ਕਿਆ ਕਰਾਮਾਤ ਦੁਨੀਆਂ ਨੂੰ ਤੁਸੀਂ ਦਿਖਾਈ ਆ ਜੋ ਇੰਨੇ ਲੋਕ ਤੁਹਾਡੇ ਮਗਰ ਲੱਗੇ ਨੇ, ਕਿਆ ਸੰਸਾਰ ਨੂੰ ਤੁਸੀਂ ਕੋਈ ਕਰਾਮਾਤ ਦਿਖਲਾਈ ਹੈ। ਗੁਰੂ ਜੀ ਕਹਿੰਦੇ ਨੇ ਬਾਜੋ ਸੱਚੇ ਨਾਮ ਦੇ, ਹੋਰ ਕਰਾਮਾਤ ਅਸਾਂ ਦੇ ਨਾ ਹੀ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਅਸੀਂ ਕੋਈ ਕਰਾਮਾਤ ਨਹੀਂ ਕੀਤੀ।
1: ਸਤਨਾਮ ਸ੍ਰੀ ਵਾਹਿਗੁਰੂ।
0: ਕਹਿੰਦੇ ਫਿਰ ਇੱਥੇ ਕਿਵੇਂ ਆ ਗਏ ਸੁਮੇਰ ਪਰਬਤ ਤੇ, ਤਾਂ ਕਿਸੇ ਦੀ ਗਮਤਾ ਨਹੀਂ ਆਉਣ ਦੀ। ਗੁਰੂ ਜੀ ਕਹਿੰਦੇ ਹਾਂ ਜਪਿਆ ਪਰਮੇਸ਼ਵਰੋ, ਮੈਂ ਤਾਂ ਇੱਕ ਪਰਮੇਸ਼ਰ ਦਾ ਹੀ ਨਾਮ ਜਪਿਆ ਹੈ, ਪਰਮੇਸ਼ਰ ਦਾ ਹੀ ਆਰਾਧਨ ਕੀਤਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਰੋ ਵਿਚਾਰ ਸਤਸੰਗਤ, ਗੁਰੂ ਅੰਗਦ ਦੇਵ ਮਹਾਰਾਜ ਜਾ ਰਹੇ ਹਨ ਤੇ ਸੁਣਿਆ ਗੁਰੂ ਨਾਨਕ। ਗੁਰੂ ਨਾਨਕ ਦਾ ਨਾਂ ਸੁਣ ਕੇ ਮਨ ਦੇ ਵਿੱਚ ਰਾਹਤ ਛਿੜ ਪੈਂਦੀ ਹੈ। ਸੱਚਮੁੱਚ ਬਾਣੀ ਦੇ ਵਿੱਚ ਲਿਖਿਆ ਹੈ, ਗੁਰੂ ਦਾ ਮਿਲਾਪ ਗੁਰਪੂਰਾ ਭੇਟਿਓ ਵੜ ਭਾਗੀ ਮਨਾ ਭਇਆ
1: ਪਰਗਾਸਾ।
0: ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਲਿਖਦੇ ਨੇ ਸਤਿਗੁਰੂ

0: ਜਿਨ ਮਸਤਕ ਤੁਰ ਹਰ ਲਿਖਿਆ ਤਿਨਾਂ ਸਤਿਗੁਰ ਮਿਲਿਆ
1: ਰਾਮ ਰਾਜੇ
0: ਉਹਨਾਂ ਨੂੰ ਸਤਿਗੁਰ ਮਿਲਦਾ ਹੈ ਜਿਨ੍ਹਾਂ ਦੇ ਮਸਤਕ ਦੇ ਚੰਗੇ ਭਾਗ ਹਨ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਮਾੜੇ ਭਾਗਾਂ ਵਾਲਿਆਂ ਨੂੰ ਵਿਸ਼ਵਾਸ ਨਹੀਂ ਆਉਂਦਾ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਮਾੜੀ ਕਿਸਮਤ ਵਾਲਿਆਂ ਨੂੰ ਰੱਬ ਸਾਹਮਣੇ ਆ ਜਾਏ ਤਾਂ ਵੀ ਵਿਸ਼ਵਾਸ ਨਹੀਂ ਆਉਂਦਾ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਸਾਰਿਆਂ ਨੇ ਗੁਰੂ ਨਾਨਕ ਤੋਂ ਲਾਭ ਥੋੜਾ ਉਠਾਇਆ ਸਾਧ ਸੰਗਤ ਅੱਖਾਂ ਤਾਂ ਹਨ ਅੱਖਾਂ ਇਹ ਅੱਖਾਂ ਤਾਂ ਦੁਰਯੋਧਨ ਕੋਲ ਵੀ ਸਨ ਕ੍ਰਿਸ਼ਨ ਜੀ ਸਮਝਾਉਣ ਵਾਸਤੇ ਗਏ ਗਵਾਲਿਆਂ ਦਾ ਮੁੰਡਾ ਸਮਝਦਾ ਹੈ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਰਾਵਣ ਦੀ ਲੰਕਾ ਸੜ ਕੇ ਸਵਾਹ ਹੋ ਗਈ ਮਰਨ ਸਮੇਂ ਤੱਕ ਉਸਨੇ ਹਾਲਾਂਕਿ ਉਸਦੇ ਭਰਾ ਨੇ ਵੀ ਉਸਨੂੰ ਸਮਝਾਇਆ ਭਵਿਸ਼ਣ ਨੇ ਸ਼ਰਨ ਲਈ ਸ੍ਰੀ ਰਾਮ ਦੀ ਸਮਝਾਉਣ ਦੀ ਉਸਨੇ ਸਾਧ ਸੰਗਤ ਮਾੜੇ ਭਾਗਾਂ ਵਾਲੇ ਨੇ ਸਮਝਾਉਣ ਵਾਲੇ ਦੀ ਵੀ ਲੱਤ ਮਾਰੀ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਕਹਿੰਦਾ ਤੂੰ ਮੇਰੇ ਕੋਲ ਇੱਕ ਬਨਵਾਸੀ ਦੀ ਮਹਿਮਾ ਕਰੀ ਜਾ ਰਿਹਾ ਹੈ ਇੱਕ ਬਣਾ ਵਿੱਚ ਫਿਰਨ ਵਾਲਾ ਬੰਦਾ ਫਿਰਨ ਵਾਲੇ ਦੋ ਬੰਦਿਆਂ ਦੀ ਤੂੰ ਮੇਰੇ ਕੋਲ ਮਹਿਮਾ ਕਰਦਾ ਮੈਂ ਏਡਾ ਵੱਡਾ ਲੰਕਾ ਪਦੇ ਕਿਹਾ ਵੀ ਸ਼ਰਨ ਵਿੱਚ ਚਲਿਆ ਜਾ ਉਸਦੀ ਇਸਤਰੀ ਨੇ ਕਿਹਾ ਸ਼ਰਨ ਵਿੱਚ ਚਲਿਆ ਜਾ ਹੰਕਾਰੀ ਪੁਰਸ਼ ਕਾਹਨੂੰ ਕਿਸੇ ਦੀ ਮੰਨਦਾ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਹੰਕਾਰੀ ਪੁਰਸ਼ ਕਾਹਨੂੰ ਕਿਸੇ ਦੀ ਮੰਨਦਾ ਹੈ ਚੰਦੂ ਨੂੰ ਬਥੇਰਾ ਸਮਝਾਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਰੰਤੂ ਉਸ ਹੰਕਾਰੀ ਨੇ ਗੁਰੂ ਜੀ ਨੂੰ ਤੱਤੀਆਂ ਤਵੀਆਂ ਤੇ ਬਿਠਾ ਬਿਠਾ ਸ਼ਹੀਦ ਕੀਤਾ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਇਹ ਸਾਧ ਸੰਗਤ ਬਾਣੀ ਦੇ ਵਿੱਚ ਲਿਖਿਆ ਹੈ ਨਾ

ਐਡੇ ਵੱਡੇ ਨਾਨਕ ਨੂੰ ਵੀ ਲੋਕ ਕਰਾਈਆ ਕਹਿੰਦੇ ਰਹੇ, ਆਪਣੀਆਂ ਆਪਣੀਆਂ ਗਰਜਾਂ ਦੇ ਨਾਲ ਗਰਜਾਂ ਦੇ ਲਈ ਲੋਕ ਸੰਤਾਂ ਨਾਲ ਕਹਿੰਦੇ ਰਹੇ।

ਸਿਫਤ ਕਰਦਿਆਂ ਹੋਇਆਂ ਜ਼ਿਕਰ ਕਰਦੇ ਹਨ ਕਿ ਜਿਸ ਤਰ੍ਹਾਂ ਚੰਦਨ ਦਾ ਇੱਕ ਬੂਟਾ ਜੰਗਲ ਨੂੰ ਚੰਦਨਵਾੜੀ ਬਣਾ ਦਿੰਦਾ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਮੇਲ ਗੁਰੂ ਦੇ ਨਾਲ ਮੇਲ ਹੋਵੇ ਤੇ ਫਿਰ ਇਨਸਾਨ ਕਿਉਂ ਨਾ ਗੁਰੂ ਵਰਗਾ ਹੋ ਜਾਏ। ਪਰ ਕੋਈ ਮਿਲ ਕੇ ਦੇਖੇ

ਜਿਨ੍ਹਾਂ ਦੇ ਘਰ ਹਾਲੀ ਕਿਸੇ ਪੁੱਤਰ ਨੇ ਜਨਮ ਨਹੀਂ ਲਿਆ। ਸੰਸਾਰ ਦੇ ਵਿੱਚ ਕੋਈ ਵੀ ਹੈ, ਹਰ ਇਨਸਾਨ ਚਾਹੁੰਦਾ ਹੈ ਕਿ ਮੇਰੀ ਵੇਲ ਵਧੇ, ਮੇਰਾ ਵੰਸ, ਮੇਰਾ ਖਾਨਦਾਨ ਵਧੇ। ਔਰ ਦੁਨੀਆਂ ਦੇ ਵਿੱਚ ਇਹ ਦੇਖਦੇ ਹਾਂ ਕਿ ਜਿਹਦੇ ਘਰ ਧੀ ਪੁੱਤਰ ਨਾ ਹੋਵੇ, ਰਿਸ਼ਤੇਦਾਰ ਵੀ ਉਨ੍ਹਾਂ ਨੂੰ ਤਾਨੇ ਤੇ ਮਿਹਣੇ ਮਾਰਦੇ ਨੇ।

ਕਰਮ ਕੌਰ ਦੀ ਗੱਲ ਸੁਣ ਕੇ ਹੱਸੇ। ਕਰਮ ਕੌਰ ਪ੍ਰਿਥੀ ਚੰਦ ਨੂੰ ਆਪਣੇ ਘਰ ਦੀ ਛੱਤ ਤੇ ਲੈ ਗਏ ਔਰ ਕਹਿਣ ਲੱਗੇ, ਇਹ ਦੇਖੋ ਤੁਹਾਡੇ ਛੋਟੇ ਭਰਾ ਗੁਰੂ ਅਰਜਨ ਸਾਹਿਬ ਦਾ ਘਰ ਕਿੰਨਾ ਕੀਮਤੀ ਸਮਾਨ ਹੋਇਆ, ਕਾਸ਼ ਇਹ ਸਭ ਕੁਝ ਸਾਡੇ ਕੋਲ ਹੁੰਦਾ। ਪ੍ਰਿਥੀ ਚੰਦ ਹੱਸ ਪਏ ਔਰ ਹੱਸ ਕੇ ਉੱਚੀ ਸਾਰੀ

ਉਹ ਲਫ਼ਜ਼ ਅਸੀਂ ਨਹੀਂ ਬੋਲ ਸਕਦੇ, ਪਰ ਅਗਰ ਬੋਲੀਏ ਨਾ ਇਤਿਹਾਸ ਪੂਰਾ ਨਹੀਂ ਹੁੰਦਾ। ਪ੍ਰਿਥੀ ਚੰਦ ਕਹਿਣ ਲੱਗਾ, ਕਰਮ ਕੌਰੇ ਮੇਰੇ ਛੋਟੇ ਭਰਾ ਦੇ ਘਰ ਨਾ ਕੋਈ ਧੀ ਨਾ ਪੁੱਤ, ਇਹਨਾਂ ਤੇ ਦੁਨੀਆਂ ਤੋਂ ਔਤਰਿਆਂ ਚਲਿਆ ਜਾਣਾ, ਇਹ ਸਾਰਾ ਕੁਝ ਸਾਡੇ ਪੁੱਤਰ ਮਿਹਰਬਾਨ ਨੇ ਸਾਹਮਣੇ। ਪ੍ਰਿਥੀ ਚੰਦ ਨੇ ਇਹ ਗੱਲ ਉੱਚੀ ਸਾਰੀ ਸੁਣਾਉਣ ਵਾਸਤੇ ਕਹੀ ਸੀ, ਇਹ ਗੱਲ ਨੌਕਰਾਣੀ ਨੇ ਸੁਣੀ। ਨੌਕਰਾਣੀ ਭੱਜੀ ਭੱਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਧਰਮਸ ਪਤਨੀ ਮਾਤਾ ਗੰਗਾ ਜੀ ਕੋਲ ਗਈ ਔਰ ਚਰਨਾਂ ਤੇ ਸਿਰ

ਨੌਕਰਾਣੀ ਨੇ ਅੱਖਾਂ ਪੂੰਝਦਿਆਂ ਹੋਇਆਂ ਆਖਿਆ, ਮਾਤਾ ਜੀ ਮੇਰੀ ਜਵਾਨ ਸੜ ਜਾਏ। ਕਿਹੜੀ ਮੂੰਹ ਨਾਲ, ਕਿਹੜੀ ਜਵਾਨ ਨਾਲ ਉਹ

ਮੈਨੂੰ ਦੱਸ ਪ੍ਰਿਥੀ ਚੰਦ ਨੇ ਕੀ ਕਿਹਾ। ਨੌਕਰਾਣੀ ਨੇ ਰੋਂਦਿਆਂ ਆਖਿਆ, ਮਾਤਾ ਜੀ ਪ੍ਰਿਥੀ ਚੰਦ ਨੇ ਕਿਹਾ ਕਿ ਗੁਰੂ ਅਰਜਨ ਸਾਹਿਬ ਜਿਨ੍ਹਾਂ ਦੇ ਕਾਰਨ ਕੋਈ ਧੀ ਨਾ ਪੁੱਤਰ ਇਹਨਾਂ ਦੁਨੀਆਂ ਤੋਂ ਔਤਰਿਆਂ ਚੱਲਿਆ ਜਾਣਾ। ਅੱਜ ਮਾਤਾ ਗੰਗਾ ਜੀ ਨੂੰ ਪਹਿਲੀ ਵਾਰੀ ਮਹਿਸੂਸ ਹੋਇਆ ਕਿ ਮੇਰੇ ਘਰ ਕੋਈ ਧੀ ਪੁੱਤਰ ਨਹੀਂ। ਕੁਝ ਸਮੇਂ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਮਹਿਲਾਂ ਵਿਚ ਆਏ। ਮਾਤਾ ਗੰਗਾ ਜੀ ਨੇ

ਅੱਜ ਵੱਡੇ ਭਰਾ ਨੇ ਤਾਂ ਨਾ ਮਾਰਿਆ। ਅਗਰ ਮੇਰੇ ਘਰ ਵੀ ਪੁੱਤਰ ਹੁੰਦਾ ਤੇ ਅੱਜ ਮੈਨੂੰ ਤਾਂ ਨਾਣਾ ਵੱਜਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਚਿਹਰੇ ਤੇ ਮੁਸਕਰਾਹਟ, ਕਹਿਣ ਲੱਗੇ ਬਸ ਗੰਗਾ ਇੰਨੀ ਗੱਲ ਤੇ ਉਦਾਸ ਹੋ ਗਏ। ਉਦਾਸ ਨਹੀਂ ਹੋਣਾ ਚਾਹੀਦਾ, ਗੁਰੂ ਨਾਨਕ ਦੇ ਘਰ ਕੋਈ ਘਾਟਾ ਨਹੀਂ, ਪੁੱਤਰ ਚਾਹੀਦਾ। ਇਸ ਤਰ੍ਹਾਂ ਕਰੋ, ਬਾਬਾ ਬੁੱਢਾ ਜੀ ਦੇ ਕੋਲ ਚਲੇ ਜਾਓ। ਬਾਬਾ ਬੁੱਢਾ ਜੀ ਪੂਰਨ ਬ੍ਰਹਮ ਗਿਆਨੀ ਗੁਰੂ ਨਾਨਕ ਸਾਹਿਬ ਦੇ ਬਖਸ਼ੇ ਹੋਏ ਸਿੱਖ ਸਨ। ਪੁੱਤਰ ਦੀ ਦਾਤ ਜੇ ਗੁਰੂ ਦੁਨੀਆਂ ਨੂੰ ਦਿੰਦਾ ਹੈ ਤੇ ਕੀ ਉਹਦੇ ਆਪਣੇ ਘਰ ਪੁੱਤਰ ਨਹੀਂ ਹੋ ਸਕਦਾ? ਹੋ ਸਕਦਾ, ਪਰ ਉਹ ਆਪਣੇ ਸਿੱਖ ਦੀ ਵਡਿਆਈ ਕਰਾਉਣਾ ਚਾਹੁੰਦੇ ਸਨ। ਕਹਿਣ ਲੱਗੇ ਗੰਗਾ ਬਾਬਾ ਬੁੱਢਾ ਜੀ ਕੋਲ ਜਾਓ, ਉਹ ਅਰਦਾਸ ਕਰਨਗੇ, ਤੁਹਾਡੇ ਘਰ ਪੁੱਤਰ ਹੋਵੇਗਾ।

ਸਾਰਿਆਂ ਨੂੰ ਨਾਲ ਲੈ ਕੇ ਸ਼ਾਹੀ ਠਾਠ ਵਾਠ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਬੁੱਢਾ ਜੀ ਦੀ ਬੇੜ ਜਿੱਥੇ ਬਾਬਾ ਜੀ ਰਿਹਾ ਕਰਦੇ ਸਨ ਉਸ ਪਾਸੇ ਚੱਲ ਪਏ। ਬਾਬਾ ਬੁੱਢਾ ਜੀ ਜ਼ਿਮੀਂਦਾਰੀ ਦਾ ਕੰਮ ਕਰਦੇ ਸਨ, ਕਿਰਸਾਨੀ ਦਾ ਕੰਮ, ਖੇਤਾਂ ਵਿੱਚ ਕੰਮ ਕਰ ਰਹੇ ਨੇ। ਤੋੜ ਉੱਡਦੀ ਦੇਖੀ ਰੱਥ ਆ ਰਹੇ ਹੈ, ਦਾਸ ਦਾਸੀਆਂ ਨੇ, ਤਾਂ ਬਾਬਾ ਬੁੱਢਾ ਜੀ ਨੇ ਸੇਵਕਾਂ ਨੂੰ ਪੁੱਛਿਆ, ਬੜੀ ਧੂੜ ਉੱਡ ਰਹੀ ਹੈ, ਕੌਣ ਆ ਰਿਹਾ? ਤਾਂ ਸੇਵਕਾਂ ਨੇ ਕਿਹਾ, ਬਾਬਾ ਜੀ ਗੁਰੂ ਕੇ ਮਹਿਲ ਆ ਰਹੇ ਨੇ, ਭਾਵ ਗੁਰੂ ਅਰਜਨ ਸਾਹਿਬ ਦੇ ਧਰਮ ਸੁਪਤਨੀ ਆ ਰਹੇ। ਤਾਂ ਬਾਬਾ ਬੁੱਢਾ ਜੀ ਨੇ ਸਹਿਸ ਬਾ ਬਚਨ ਕੀਤਾ, ਗੁਰੂ ਕਿਆਂ ਨੂੰ ਕਿਧਰੋਂ ਭਾਜਣਾ ਪੈ ਗਿਆ। ਮਾਤਾ ਗੰਗਾ ਜੀ ਆਏ, ਲੰਗਰ ਛਕਾਇਆ, ਪਰ ਬਾਬਾ ਜੀ ਨੇ ਪੁੱਤਰ ਵਾਸਤੇ ਕੋਈ ਅਰਦਾਸ ਨਾ ਕੀਤੀ। ਮਾਤਾ ਗੰਗਾ ਜੀ ਉਦਾਸ ਹੋ ਕੇ ਵਾਪਸ ਚਲੇ ਗਏ।

ਨਹੀਂ, ਜਦੋਂ ਕਿਸੇ ਕੋਲੋਂ ਕੁਝ ਮੰਗੀਦਾ ਤੇ ਨਿਮਰਤਾ ਵਿੱਚ ਔਰ ਨਿਉਂ ਕੇ ਜਾਈਦਾ। ਅੰਮ੍ਰਿਤ ਵੇਲੇ ਉੱਠੋ, ਬਾਣੀ ਪੜ੍ਹਦੇ ਹੋਏ ਆਪ ਹੱਥਾਂ ਦੇ ਨਾਲ ਪ੍ਰਸ਼ਾਦਾ ਬਣਾਓ।

ਬਾਣੀ ਵੀ ਰੋਜ਼ ਦੀ ਤਰ੍ਹਾਂ ਪੜ ਰਹੇ ਨੇ, ਪਰ ਅੱਜ ਹੱਥਾਂ ਦੇ ਨਾਲ ਆਪ ਚੱਕੀ ਚਲਾਈ, ਮਿੱਸੀਆਂ ਰੋਟੀਆਂ ਬਣਾਈਆਂ, ਦਹੀਂ ਰਿੜਕ ਕੇ ਲੱਸੀ ਬਣਾਈ, ਔਰ ਆਪ ਸਾਦੇ ਬਸਤਰ ਪਾ ਕੇ ਨੰਗੇ ਪੈਰ ਸਿਰ ਤੇ ਲੱਸੀ ਦੀ ਚਾਟੀ, ਅਚਾਰ ਗੰਢਾ ਔਰ ਮਿੱਠੇ ਮਿੱਸੇ

ਮਨ ਵਿੱਚ ਨਿਮਰਤਾ ਔਰ ਮਨ ਵਿੱਚ ਪਿਆਰ ਹੈ। ਕਹਿੰਦੇ ਨੇ ਦਿਲਾਂ ਨੂੰ ਦਿਲ ਦੀ ਰਾਹ ਹੁੰਦੀ। ਮਾਤਾ ਗੰਗਾ ਜੀ ਪ੍ਰਸ਼ਾਦਾ ਲੈ ਕੇ ਤੁਰੇ ਜਾ ਰਹੇ ਨੇ ਔਰ ਬਾਬਾ ਬੁੱਢਾ ਜੀ ਅੱਜ ਆਪ ਆਪਣੀ ਜਗ੍ਹਾ ਤੋਂ ਉੱਠ ਕੇ ਅਗਾਂ ਹੋਏ ਔਰ ਭੱਜ ਕੇ ਮਾਤਾ ਗੰਗਾ ਜੀ ਦੇ ਸਿਰ ਤੋਂ ਪ੍ਰਸ਼ਾਦੇ ਅਤੇ ਲੱਸੀ ਦੀ ਚਾਟੀ ਪਕੜ ਲਈ ਔਰ ਨਾਲ ਕਹਿਣ ਲੱਗੇ ਮਾਂ ਅੱਜ ਬੜੀ ਦੇਰ ਕਰ ਦਿੱਤੀ, ਅੱਜ ਤੇ ਭੁੱਖ ਵੀ ਬੜੀ ਲੱਗੀ, ਕੈਸਾ ਰਿਸ਼ਤਾ ਜਿਹਦੇ ਕੋਲ ਪੁੱਤਰ ਮੰਗਣ ਗਏ ਨੇ ਉਹ ਅੱਗੋਂ ਮਾਤਾ ਗੰਗਾ ਜੀ ਨੂੰ ਮਾਂ ਕਹਿ ਕੇ ਬੁਲਾ ਰਹੇ ਨੇ ਔਰ ਬਾਬਾ ਜੀ ਚਾਟੀ ਲੱਸੀ ਦੀ ਪਕੜ ਕੇ ਦਰਖਤ ਦੀ ਛਾਵੇਂ ਬੈਠੇ। ਜੋ ਜ਼ਿਮੀਦਾਰਾਂ ਦਾ ਸੁਭਾਅ ਹੈ ਲੱਸੀ ਨਾਲ ਹੀ ਹੱਥ ਧੋਤੇ ਪ੍ਰਸ਼ਾਦਾ ਛਕਣ ਲੱਗ ਪਏ, ਪਿਆਜ਼ ਤੇ ਮੁੱਕਾ ਮਾਰਿਆ, ਪਿਆਜ਼ ਭੰਨਿਆ ਤੇ ਪ੍ਰਸ਼ਾਦਾ ਛਕਦਿਆਂ ਇਹ ਵਰ ਦਿੱਤਾ, ਮਾਂ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ, ਤੇਰੇ ਘਰ ਪੁੱਤਰ ਹੋਵੇਗਾ, ਬੜਾ ਬਲੀ ਯੋਧਾ ਹੋਵੇਗਾ

जिस नु तेरा अंग तिस मुख उजला।

ਸੰਤ ਨੂੰ ਤੇ ਲੱਭਣਾ ਚਾਹੁੰਦਾ ਪਰ ਚੋਲੇ ਨੂੰ ਨਹੀਂ ਰੰਗਣਾ ਚਾਹੁੰਦਾ। ਸੰਤ ਨੂੰ ਲੱਭਣ ਦੀ ਕੋਸ਼ਿਸ਼

ਤੇ ਜਦੋਂ ਕੋਈ ਰੱਬ ਦੇ ਪਿਆਰੇ ਕੋਲ ਪੁੱਛਣ ਵਾਸਤੇ ਜਾਏਗਾ ਉਹ ਪਹਿਲਾਂ ਇਹੋ ਹੀ ਕਹੇਗਾ ਜੇ ਕੰਤ ਨੂੰ ਆਪਣੀ ਮਨ ਦੀ ਸੇਜਾ ਤੇ ਬੁਲਾਉਣਾ ਚਾਹੁੰਦਾ ਤੇ ਪਹਿਲਾਂ ਇਸ ਚੋਲੀ ਨੂੰ ਰੰਗ ਲੈ।

ਪੁੱਛਦੇ ਕਿ ਤਨ ਦਾ ਚੋਲਾ ਕਿਵੇਂ ਰੰਗਾਂ ਤੇ ਮਨ ਦਾ ਚੋਲਾ ਕਿਵੇਂ ਰੰਗਾਂ। ਇਹ ਸਵਾਲ ਹੀ ਐਸਾ ਹੈ, ਇਹ ਬੋਲੀ ਐਸੀ ਹੈ, ਆਮ ਬੰਦਾ ਇਸ ਗੱਲ ਦਾ ਜਵਾਬ ਕਿਵੇਂ ਦੇਵੇਗਾ। ਜਿਸਨੇ ਤਨ ਦਾ ਚੋਲਾ ਕਦੇ ਰੰਗਿਆ ਹੀ ਨਹੀਂ, ਪਹਿਲਾਂ ਤਨ ਦਾ ਚੋਲਾ ਰੰਗੇਗਾ ਤੇ ਫਿਰ ਮਨ ਦਾ ਚੋਲਾ ਰੰਗੇਗਾ। ਪਤਾ ਹੀ ਨਹੀਂ ਕਿਵੇਂ ਰੰਗਣਾ, ਜ਼ਰਾ ਧਿਆਨ ਦਿਓ। ਅੱਜ ਪਤਾ ਲੱਗ ਜਾਏ ਕਿ ਤਨ ਦਾ ਚੋਲਾ ਕਿਵੇਂ ਰੰਗਣਾ ਤੇ

ਚੋਲਾ ਕਿਵੇਂ ਰੰਗਾ ਤੇ ਮਨ ਦਾ ਚੋਲਾ ਕਿਵੇਂ ਰੰਗਾ ਤੇ ਭਾਈ ਮੰਝ ਕਹਿਣਗਾ ਤਨ ਦਾ ਚੋਲਾ ਰੰਗ ਗੁਰੂ ਦੀ ਸਾਧ ਸੰਗਤ ਦੀ ਸੇਵਾ ਕਰਕੇ ਤੇ ਮਨ ਦਾ ਚੋਲਾ ਰੰਗ ਸਿਮਰਨ ਕਰਕੇਤੇ ਫਿਰ ਐਸਾ ਰੰਗ ਚੜੇਗਾ।

ਜਾਂਦਾ ਹੈ। ਲੋਕ ਵਿਖਾਵਾ ਮਨ ਪਕੜੀ ਹੋਈ ਸਮਾਧੀ ਲਾਈ ਹੋਈ ਉੱਤੋਂ ਤੇ ਚਿੱਟਾ ਹੋ ਗਿਆ ਪਰ ਅੰਦਰੋਂ ਮੈਲ ਹੈ ਇਹਦੀ ਤੰਗ ਮੈਲ ਨਹੀਂ ਗਈ। ਸਾਬਣ ਨਾਲ ਧੋਂਦਾ ਫਿਰਦਾ ਹੈ ਕਰਮ ਕਾਂਡਾਂ ਨਾਲ ਇਸ ਚੋਲੇ ਨੂੰ ਧੋਣਾ ਚਾਹੁੰਦਾ ਹੈ। ਇਹ ਧੋਣਾ ਚਾਹੁੰਦਾ ਹੈ ਕਰਮ ਕਾਂਡਾਂ ਨਾਲ ਤੇ ਹਜ਼ੂਰ ਕਹਿੰਦੇ ਨੇ ਜੇ ਤੂੰ ਇਸ ਚੋਲੇ ਨੂੰ ਇਸ ਤਰ੍ਹਾਂ ਧੋਣਾ ਚਾਹਵੇਂ

ਉਹਨਾਂ ਲੋਕਾਂ ਵੱਲ ਇਸ਼ਾਰਾ ਕੀਤਾ ਜਿਹੜੇ ਲੋਕ ਆ ਕੇ ਮੱਥਾ ਵੀ ਟੇਕਦੇ ਨੇ, ਸਿਰ ਤੇ ਚੁਕਾ ਦਿੰਦੇ ਨੇ ਪਰ ਮਨ ਆਪਣੇ ਕੋਲ ਰੱਖਦੇ ਨੇ, ਮਨ ਨਹੀਂ ਚੁਕਾਉਂਦੇ। ਚੜ੍ਹਦੀ ਜਾ ਰਹੀ, ਇਸ ਲਈ ਸੇਵਾ ਕਰਕੇ, ਅਹਿਕਾਰ ਸੇਵਾ ਕਰਕੇ ਤਨ ਦਾ ਚੋਲਾ ਪਹਿਲਾਂ ਰੰਗਣਾ ਜ਼ਰੂਰੀ ਹੈ। ਤਨ ਦਾ ਚੋਲਾ ਜਿਨ੍ਹਾਂ ਨੇ ਨਹੀਂ ਰੰਗਿਆ, ਇਤਿਹਾਸ ਪੜ੍ਹਿਆ ਤੁਸੀਂ, ਜਿੰਨੇ ਵੀ ਮਹਾਨ ਰਿਖੀ ਹੋਏ ਨੇ ਤਪੱਸਿਆ ਕਰਨ ਵਾਲੇ, ਆਖਿਰ ਵਿੱਚ ਆ ਕੇ ਤਪੱਸਿਆ ਕਰਦਿਆਂ ਕਰਦਿਆਂ ਜਦੋਂ ਸਿਮਰਤ ਦਾ ਧਨ ਜੁੜ ਗਿਆ, ਥੋੜਾ ਜਿਹਾ ਕ੍ਰੋਧ ਆਇਆ ਤੇ ਹੰਕਾਰ ਆਇਆ, ਉਹ ਜਿਹੜਾ ਤੋਤਾ ਤੋਤਾਇਆ ਚੋਲਾ ਸੀ ਉਹ ਸਾਰਾ ਮੈਲਾ ਹੋ ਗਿਆ, ਕਿਉਂਕਿ ਤਨ ਦਾ ਚੋਲਾ ਨਹੀਂ ਸੀ ਤੋਤਾ, ਕਦੇ ਵੀ ਸਾਧ ਸੰਗਤ ਦੀ ਸੇਵਾ ਨਹੀਂ ਸੀ ਕੀਤੀ। ਆਈਆਂ ਸੰਗਤਾਂ

ਅੱਜ ਸਮਾਂ ਮਿਲੇ ਸਾਧ ਸੰਗਤ ਦੀ ਸੇਵਾ ਕਰ ਲਈ ਹਜ਼ੂਰ ਕਹਿੰਦੇ ਨੇ ਗੰਗਾ ਅਸੀਂ ਵੀ ਅੱਜ ਆਪਣੇ ਤਨ ਦਾ ਚੋਲਾ ਰੰਗ ਲਈ ਮਾਤ ਗੰਗਾ ਜੀ ਨੇ ਆਖਿਆ ਪਾਤਸ਼ਾਹ ਤੁਹਾਡੇ ਚਰਨਾਂ ਤੇ ਜਿਹੜਾ ਵੀ ਆ ਕੇ ਮੱਥਾ ਟੇਕ ਲੈਂਦਾ ਉਹਦਾ ਤਨ ਦਾ ਵੀ ਚੋਲਾ ਰੰਗਿਆ ਗਿਆ ਤੇ ਮਨ ਦਾ ਵੀ ਰੰਗਿਆ ਗਿਆ ਨਹੀਂ ਗੰਗਾ ਅਜੇ ਵੀ ਬੜੀ ਭੁੱਖ ਹੈ ਮੇਰਾ ਚਿੱਤ ਕਰਦਾ ਮੈਂ ਹਰ ਵਕਤ ਸਾਥ

ਨਾਲ ਜਲ ਲੈ ਲਿਆ ਤੇ ਨਾਲ ਪੱਖਾ ਲੈ ਲਿਆ। ਬੀਬੀਆਂ ਵੱਲ ਮਾਤਾ ਗੰਗਾ ਜੀ ਹੋ ਗਏ ਤੇ ਗੁਰਸਿੱਖਾਂ ਵੱਲ ਗੁਰੂ ਅਰਜਨ ਦੇਵ ਪਾਤਸ਼ਾਹ ਹੋ ਗਏ ਤੇ ਜਿਉਂ ਜਿਉਂ ਮਾਤਾ ਗੰਗਾ ਜੀ ਪੱਖਾ ਚੱਲਦੇ ਨੇ ਤੇ ਬਜ਼ੁਰਗ ਮਾਵਾਂ ਕਹਿੰਦੀਆਂ

ਜਦੋਂ ਦਰਸ਼ਨ ਡਿਊਟੀ ਕੋਲ ਆਈਆਂ ਸੰਗਤਾਂ ਤੇ ਹੱਥ ਜੋੜ ਕੇ ਸਾਰੀਆਂ ਸੰਗਤਾਂ ਖੜੀਆਂ ਹੋ ਗਈਆਂ। ਠਹਿਰੋ ਭਾਈ, ਪਹਿਲਾਂ ਗੁਰੂ ਤੋਂ ਆਗਿਆ ਤੇ ਲੈ ਲਈਏ। ਆਗਿਆ ਕਿਵੇਂ ਲਈਏ? ਵਾਹਿਗੁਰੂ ਤੇਰੀ ਆਗਿਆ ਮੰਗਣ ਦਾ ਕਿਤਨਾ ਸੁਣ

ਇੱਕ ਇੱਕ ਜੋੜੇ ਨੂੰ ਸਾਫ ਕਰੀ ਜਾਂਦੇ ਨੇ। ਸੰਗਤਾਂ ਅੰਦਰ ਗਈਆਂ, ਬੇਬਲ ਹੋ ਗਈਆਂ। ਜਿਸ ਗੁਰੂ ਨੂੰ ਲੱਭਣ ਵਾਸਤੇ, ਜਿਸ ਗੁਰੂ ਦੇ ਅੱਗੇ ਮੱਥਾ ਟੇਕਣਾ, ਉਹ ਤੇ ਸਿੰਘਾਸਨ ਤੇ ਬਿਰਾਜਮਾਨ ਨੇ। ਬਾਬਾ ਬੁੱਢਾ ਜੀ ਤੋਂ ਪੁੱਛਿਆ ਤੇ ਬਾਬਾ ਬੁੱਢਾ ਜੀ ਨੇ ਚਾਰੇ ਪਾਸੇ ਤੱਕਿਆ, ਨਜ਼ਰ ਪਈ, ਨੇਤਰਾਂ ਚੋਂ ਜਲ ਆ ਗਿਆ। ਆਖਿਆ, ਉਹ ਗੁਰਸਿੱਖੋ, ਜਿਸ ਤੇ ਚਰਨ ਪਰਸਣ ਵਾਸਤੇ ਆਏ ਹੋ ਉਹ ਤੇ ਤੁਹਾਡੇ ਜੋੜਿਆਂ ਚ ਖੜਾ ਹੈ। ਤੇ ਆ ਕੇ ਬਾਬਾ ਬੁੱਢਾ ਜੀ ਨੇ ਪੁੱਛਿਆ, ਪਾਤਸ਼ਾਹ ਜੋੜਿਆਂ ਵਿੱਚ ਕੀ ਕਰ ਰਹੇ ਹੋ? ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ, ਜੋੜਿਆਂ ਚ ਕੀ ਲੱਭ ਰਹੇ ਹੋ? ਇੱਕ ਇੱਕ ਜੋੜੇ ਨੂੰ ਪਾਤਸ਼ਾਹ ਵੇਖ ਰਹੇ ਨੇ। ਕਹਿੰਦੇ ਨੇ, ਬਾਬਾ ਬੁੱਢਾ ਜੀ ਥੋੜੀ ਦੇਰ ਹੋਰ ਠਹਿਰ ਜਾਓ, ਮੈਂ ਇੱਕ ਇੱਕ ਜੋੜੇ ਨੂੰ ਚੁੱਕ ਕੇ ਤਾਂ ਵੇਖ ਰਿਹਾ, ਮੈਨੂੰ ਕਿਤੇ ਗੁਰੂ ਨਾਨਕ ਦਾ ਜੋੜਾ ਲੱਭ ਜਾਏ। ਮੈਂ ਸੁਣਿਆ ਕਿ ਜਦੋਂ ਸਾਧ ਸੰਗਤ ਇਕੱਠੀ ਹੋ ਕੇ ਟੁਰ ਪਵੇ ਵਿੱਚ ਗੁਰੂ ਨਾਨਕ ਵੀ ਟੁਰ ਪੈਂਦਾ। ਮੈਂ ਸੁਣਿਆ ਕਿ ਸਾਧ ਸੰਗਤ ਆਈ ਹੈ ਤੇ ਉੱਥੇ ਵੀ ਮੈਂ ਇਹਨਾਂ ਦੀ ਸੇਵਾ ਕਰਨ ਵਾਸਤੇ ਤਾਂ ਗਿਆ ਸੀ ਕਿ ਕਿਤੇ ਸੇਵਾ ਕਰਦਿਆਂ ਕਰਦਿਆਂ ਕਿਤੇ ਗੁਰੂ ਨਾਨਕ ਦੇ ਚਰਨ ਵੀ ਮੇਰੇ ਹੱਥ ਆ ਜਾਣ। ਮੈਂ ਗੁਰੂ ਨਾਨਕ ਦਾ ਜੋੜਾ ਢੂੰਡ ਲਵਾਂ।

ਕਿ ਕਿਸੇ ਗੁਰਸਿੱਖ ਦਾ ਜੋੜਾ ਸਾਨੂੰ ਚੁੱਕਣਾ ਵੀ ਪਵੇ ਤੇ ਮਨ ਵਿੱਚ ਨਫ਼ਰਤ ਆ ਜਾਂਦੀ। ਹਜ਼ੂਰ ਜੋੜਿਆਂ ਵਿੱਚ ਖੜੇ ਹਨ, ਰੁਮਾਲ ਲੈ

ਕਿਤੇ ਸਾਡਾ ਜੀਵਨ ਇਸ ਤਰ੍ਹਾਂ ਦਾ ਨਾ ਬਣ ਜਾਏ। ਹਸੂਰ ਕਹਿੰਦੇ ਕਬੀਰ ਸਾਹਿਬ ਕਹਿੰਦੇ ਕਿ ਇੱਕ ਉਹ ਵੀ ਨੇ

ਨਹੀਂ ਵਜਾਉਂਦੇ। ਚੰਗਾ ਹੋਇਆ ਚਲਾ ਗਿਆ ਸਾਧ ਸੰਗਤ ਦੀ ਨਿੰਦਿਆ ਕਰਦਾ ਸੀ, ਕਦੇ ਸਿਮਰਨ ਨਹੀਂ ਸੀ ਕਰਦਾ, ਮਨਮੁਖ ਦੀ ਉਸਤਤ ਕਰਦਾ ਸੀ ਤੇ ਗੁਰਮੁਖ ਦੀ ਨਿੰਦਿਆ ਕਰਦਾ ਸੀ, ਝੂਠ ਦੇ ਅੱਗੇ ਮੱਥਾ ਟੇਕਦਾ ਸੀ ਤੇ ਸੱਚ ਨੂੰ ਵੇਖ ਕੇ ਲੰਘ ਜਾਂਦਾ ਸੀ।

ਧਰਤੀ ਨੇ ਪੁਕਾਰ ਕੀਤੀ, ਹੇ ਵਾਹਿਗੁਰੂ ਮੇਰੇ ਸਿਰ ਤੇ ਭਾਰ ਬੜਾ ਹੈ। ਆਕਾਸ਼ਬਾਣੀ ਹੋਈ, ਜੇ ਤੂੰ ਆਖੇ ਤੇ ਨਦੀਆਂ ਨਾਲੇ ਤੇਰੇ ਸਿਰ ਤੋਂ ਚੁੱਕ ਲਵਾਂ, ਆਖੇ ਨਹੀਂ। ਜੇ ਤੂੰ ਆਖੇ ਤੇ ਸਾਰੀ ਵਨਸਪਤੀ ਤੇਰੇ ਸਿਰ ਤੋਂ ਚੁੱਕ ਲਵਾਂ, ਜੇ ਤੂੰ ਆਖੇ ਤੇ ਵੱਡੇ ਵੱਡੇ ਪਹਾੜ ਇਹ ਤੇਰੇ ਸਿਰ ਤੋਂ ਚੁੱਕ ਲਵਾਂ, ਤੇਰਾ ਭਾਰ ਹੌਲਾ ਹੋ ਜਾਏਗਾ, ਆਖੇ ਨਹੀਂ। ਇਹ ਸਾਰਾ ਕੁਝ ਤੇਰਾ ਸਾਜਿਆ ਹੋਇਆ, ਇਹ ਸਾਰਾ ਕੁਝ ਤੇਰਾ ਬਣਾਇਆ ਹੋਇਆ, ਜਦੋਂ ਦਾ ਮੇਰੇ ਸਿਰ ਤੇ ਆਇਆ ਮੈਂ ਆਪਣੇ ਆਪ ਨੂੰ ਮੁਬਾਰਕ ਸਮਝਿਆ, ਤੇ ਫਿਰ ਕਦਾ ਪਾਰ ਹੈ। ਆਖਿਆ ਪਰਮਾਤਮਾ ਮੈਨੂੰ ਉਸ ਚੀਜ਼ ਦਾ ਪਾਰ ਹੈ ਜਿਹੜੇ ਤੇਰੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਤੈਨੂੰ ਚੇਤੇ ਨਹੀਂ ਕਰਦੇ, ਤੈਨੂੰ ਭੁੱਲ ਜਾਂਦੇ ਨੇ, ਤੇਰੇ ਕੀਤੇ ਦਾ ਕਦਰ ਨਹੀਂ ਜਾਣਦੇ, ਉਹਨਾਂ ਅਕਿਰਤ ਕਣਾਂ ਦਾ ਪਾਰ ਹੈ। ਇਸ ਲਈ ਵਿਸਰਿਆ ਜਿਨ ਨਾਮ ਤੇ ਬੋਹੇ ਬਾਰ ਥੀ। ਆਓ ਇੱਕ ਵਾਰ ਸਾਰੇ ਪੜੀ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਬੋਹੇ ਬਾਰ ਥੀ। ਅੱਜ ਇਸ ਤਰ੍ਹਾਂ ਚਿੱਤ ਕਰ ਰਹੇ ਹੈ ਕਿ ਜੇ ਇਹ ਸਰੀਰ ਦੇ ਨਾਲ ਪਿਆਸ ਤੇ ਭੁੱਖ ਨਾ ਲੱਗੀ ਹੋਵੇ ਤੇ ਸਾਰੀ ਜ਼ਿੰਦਗੀ ਇਸੇ ਦਰਬਾਰ ਵਿੱਚ ਨਾਨਕ ਪਿਆਉ ਵਿੱਚ ਸਾਰੀ ਜ਼ਿੰਦਗੀ ਕੀਰਤਨ ਹੀ ਕਰਦੇ ਰਹੀ। ਪਰ ਜਿਤਨਕ ਮਨ ਜੁੜ ਸਕੇ, ਕਿਉਂਕਿ ਭੁੱਖ ਪਿਆਸ ਵੀ ਉਸ ਅਕਾਲ ਪੁਰਖ ਦੀ ਬਖਸ਼ੀ ਹੋਈ, ਜਿੰਨਾ ਕੁ ਮਨ ਜੁੜ ਸਕੇ ਉਨਾ ਹੀ ਚੰਗਾ ਹੈ। ਪਰ ਮੈਂ ਬੇਨਤੀ ਕਰਾਂਗਾ, ਕਾਰ ਸੇਵਾ ਕਰੋ ਤੇ ਤਨ ਦਾ ਚੋਲਾ ਰੰਗ ਲਵੋ ਤੇ ਅੰਦਰ ਆ ਕੇ ਕੀਰਤਨ ਸੁਣੋ ਤੇ ਮਨ

ਸਾਰਿਆਂ ਨੂੰ ਸਤਿਕਾਰਯੋਗ ਸਾਧ ਸੰਗਤ ਅੱਠਵੇਂ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਬਾਲਾ ਪ੍ਰੀਤਮ ਕਰਕੇ ਸਿੱਖ ਸੰਗਤਾਂ ਯਾਦ ਕਰਦੀਆਂ ਹਨ, ਜਿਨ੍ਹਾਂ ਦੀ ਯਾਦ ਵਿੱਚ ਕਈ ਜਗ੍ਹਾ ਗੁਰਦੁਆਰੇ ਬਣੇ ਹਨ। ਦਿੱਲੀ ਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ, ਜਿਸ ਜਗ੍ਹਾ ਹਜ਼ਾਰਾਂ ਸੰਗਤਾਂ ਰੋਜ਼ਾਨਾ ਜਾ ਕੇ ਆਪਣਾ ਸੀਸ ਝੁਕਾਉਂਦੀਆਂ ਹਨ ਔਰ ਨਾਲ ਮੱਥਾ ਟੇਕਦਿਆਂ ਹੋਇਆਂ ਉਹਨਾਂ ਦੇ ਮੂੰਹ ਤੋਂ ਆਪਣੇ ਆਪ ਹੀ ਨਿਕਲਦਾ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ, ਜਿਸ ਡਿੱਠੇ ਸਭ ਦੁੱਖ ਜਾਏ। ਤੋ ਆਓ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਜੀਵਨ ਆਪਾਂ ਸਾਰੇ ਰਲ ਕੇ ਵਿਚਾਰ ਕਰੀਏ। ਜੀਵਨ ਤੋਂ ਪਹਿਲਾਂ ਭਾਈ ਗੁਰਦਾਸ ਜੀ ਦੀ ਉਚਾਰੀ ਹੋਈ ਪੌੜੀ, ਹਰਿ ਕ੍ਰਿਸ਼ਨ ਪਇਓ ਅਸ਼ਟਮ ਬਲਵੀਰਾ, ਆਓ ਆਪਾਂ ਸਾਰੇ ਰਲ ਕੇ ਇਹ ਸ਼ਬਦ ਦੀ ਵਿਚਾਰ ਕਰੀਏ।

ਆਖਿਆ ਹੈ ਅੱਠਵੇਂ ਗੁਰੂ ਬਲਵੀਰਾ ਬਲ ਵਾਲੇ ਜਿਨ ਪਹੁੰਚ ਦੇਹਲੀ ਤਜਿਓ ਸਰੀਰਾ। ਭਾਈ ਗੁਰਦਾਸ ਜੀ ਕਹਿ ਰਹੇ ਨੇ ਹਰ ਕ੍ਰਿਸ਼ਨ ਪਾਇਓ, ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਗੁਰੂ ਬੜੇ ਬਲ ਵਾਲੇ ਸਨ। ਜਿਨ ਪਹੁੰਚ ਦੇਹਲੀ ਤਜਿਓ ਸਰੀਰਾ, ਜਿਨ੍ਹਾਂ ਨੇ ਦਿੱਲੀ ਪਹੁੰਚ ਕੇ ਆਪਣਾ ਸਰੀਰ ਤਿਆਗਿਆ। ਬਾਲ ਰੂਪ ਧਰਿਓ ਸਵਾਂਗ ਰਚਾਏ, ਬਾਲ ਰੂਪ ਵਿੱਚ ਜਿਨ੍ਹਾਂ ਨੇ ਕਈ ਤਰ੍ਹਾਂ ਦੇ ਕੌਤਕ ਕਰਕੇ ਅਤੇ ਦੁਖੀਆਂ ਦੇ ਦੁੱਖ ਦੂਰ ਕਰਕੇ ਦੁਖੀਆਂ ਨੂੰ ਸੁੱਖ ਦਿੱਤਾ। ਬਾਲ ਰੂਪ ਧਰਿਓ ਸਵਾਂਗ ਰਚਾਏ, ਤਬ ਸਹਿਜੇ ਤਨ ਕੋ ਛੋੜ ਸਿਧਾਏ। ਇਹ ਗੁਰੂ ਦਾ ਕੌਤਕ ਹੈ ਕਿ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਦੁਖੀਆਂ ਦੇ ਦੁੱਖ ਦੂਰ ਕਰਕੇ ਆਪਣਾ ਸਰੀਰ ਤਿਆਗਿਆ। ਆਓ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਜੀਵਨ ਬਾਰੇ ਆਪਾਂ ਵਿਚਾਰ ਕਰੀਏ। ਪਹਿਲਾਂ ਇਹ ਪੰਕਤੀ

ਅਤੇ ਛੋਟੇ ਗੁਰੂ ਹਰਿਕ੍ਰਿਸ਼ਨ ਸਾਹਿਬ ਸਿੱਖ ਸੰਗਤਾਂ ਜਿੱਥੇ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦੀਆਂ ਉੱਥੇ ਗੁਰੂ ਪਰਿਵਾਰ ਦੇ ਵੀ ਦਰਸ਼ਨ ਕਰਦੀਆਂ। ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜੋ ਸਿੱਖ ਧਰਮ ਦੀ ਨੀਂਹ ਰੱਖੀ

ਪੈਦਾ ਕਰਦੀਆਂ ਸਨ। ਇੱਕ ਸਿੱਖ ਗੁਰੂ ਹਰ ਰਾਏ ਸਾਹਿਬ ਜੀ ਨੂੰ ਕਹਿਣ ਲੱਗਾ, ਮਹਾਰਾਜ ਆਪ ਜੀ ਦੇ ਦੋ ਸਾਹਿਬਜ਼ਾਦੇ ਹਨ, ਬਾਬਾ ਰਾਮ ਰਾਏ ਔਰ ਸ੍ਰੀ ਹਰਿ ਕ੍ਰਿਸ਼ਨ ਜੀ, ਤੁਹਾਨੂੰ ਦੋਨਾਂ ਵਿੱਚੋਂ ਕੌਣ ਪਿਆਰਾ? ਗੁਰੂ ਹਰ ਰਾਏ ਸਾਹਿਬ ਕਹਿਣ ਲੱਗੇ, ਸਿੱਖਾ ਐ ਸੂਈ ਲੈ ਜਾ। ਇਸ ਵੇਲੇ ਦੋਨੋਂ ਸਾਹਿਬਜ਼ਾਦੇ ਪਾਠ ਕਰਦੇ ਪਏ। ਇਹ ਸੂਈ ਦੋਨਾਂ ਦੇ ਗੋਡਿਆਂ ਵਿੱਚ ਜਾ ਕੇ ਚਬੋਈ।

ਜਦ ਸਿੱਖ ਪਹੁੰਚਿਆ ਤੇ ਕੀ ਦੇਖਦਾ ਬਾਬਾ ਰਾਮ ਰਾਏ ਔਰ ਸ੍ਰੀ ਹਰਿ ਕ੍ਰਿਸ਼ਨ ਜੀ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਬੈਠੇ ਨੇ, ਬਾਣੀ ਪੜ੍ਹਦੇ ਪਏ, ਅੱਖਾਂ ਬੰਦ ਨੇ, ਸਮਾਧੀਆਂ ਲੱਗੀਆਂ। ਸਿੱਖ ਨੇ ਉਹ ਸੂਈ ਬਾਬਾ ਰਾਮ ਰਾਏ ਦੇ ਗੋਡੇ ਵਿਚ ਚਬੋਈ ਤੇ ਬਾਬਾ ਰਾਮ ਰਾਏ ਇਕਦਮ ਤ੍ਰਿਪਕ ਪਏ, ਬਿਰਤੀ ਖੁੱਲ ਗਈ। ਉਹ ਸੂਈ ਸ੍ਰੀ ਹਰਿ ਕ੍ਰਿਸ਼ਨ ਜੀ ਮਹਾਰਾਜ ਦੇ ਗੋਡੇ ਵਿਚ ਚਬੋਈ ਤੇ ਸਾਹਿਬ ਜੀ ਉਸੇ ਤਰ੍ਹਾਂ ਅਡੋਲ ਬੈਠੇ ਰਹੇ। ਉਹ ਸਿੱਖ ਸਾਹਿਬਾਂ ਨੂੰ ਜਾ ਕੇ ਕਹਿਣ ਲੱਗਾ, ਮਹਾਰਾਜ ਬਾਬਾ ਰਾਮ ਰਾਏ ਦੀ ਬਿਰਤੀ ਕੱਚੀ ਹੈ, ਪਰ ਸ੍ਰੀ ਹਰਿ ਕ੍ਰਿਸ਼ਨ ਜੀ ਮਹਾਰਾਜ ਉਹ ਤੇ ਬਿਰਤੀ ਵਿਚ ਸਮਾਧੀ ਵਿਚ ਕਿਧਰੇ ਪਹੁੰਚੇ ਹੋਏ ਸਨ, ਸੂਈ ਦਾ ਕੋਈ ਅਸਰ ਨਹੀਂ ਹੋਇਆ। ਪਰ ਮੈਨੂੰ ਹਾਲੀ ਵੀ ਇਹ ਚੰਗੀ ਤਰ੍ਹਾਂ ਪਤਾ ਨਹੀਂ ਲੱਗਾ ਕਿ ਆਪ ਜੀ ਨੂੰ ਦੋਨਾਂ ਵਿਚੋਂ ਕੌਣ ਬਹੁਤਾ ਪਿਆਰ ਹੈ। ਅਗਲੇ ਦਿਨ ਸਾਹਿਬਾਂ ਨੇ ਕਿਹਾ, ਇੱਕ ਵਾਰੀ ਫੇਰ ਜਾ, ਅੱਜ ਫਿਰ ਇਹ ਸੂਈ ਲੈ ਜਾ, ਪਰ ਅੱਜ ਇਹ ਸੂਈ ਗੋਡਿਆਂ ਵਿਚ ਨਹੀਂ ਚਬਾਉਣੀ, ਜਿਹੜੀ ਚੌਂਕੀ ਤੇ ਸਾਹਿਬਜ਼ਾਦੇ ਪੋਥੀ ਰੱਖ ਕੇ ਪਾਠ ਕਰਦੇ ਨੇ ਉਸ ਚੌਂਕੀ ਨੂੰ ਸੂਈ ਚਬੋਈ। ਇਹ ਸਿੱਖ ਸੂਈ ਲੈ ਕੇ ਗਿਆ ਜਿਹੜੀ ਚੌਂਕੀ ਤੇ ਬਾਬਾ ਰਾਮ ਰਾਏ ਪੋਥੀ ਸਾਹਿਬ ਰੱਖ ਕੇ ਪਾਠ ਕਰਦੇ ਸਨ। ਲੱਕੜ ਦੀ ਚੌਂਕੀ ਦੇ ਪਾਵੇ ਵਿਚ ਸੂਈ ਚਬੋਈ, ਪਰ ਲੱਕੜ ਦੇ ਵਿਚ ਸੂਈ ਕਿਵੇਂ ਚੁਭ ਸਕਦੀ। ਉਹ ਸੂਈ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਦੇ ਸਾਹਮਣੇ ਪਈ ਚੌਂਕੀ ਵਿਚ ਚਬੋਈ, ਉਹ ਸੂਈ ਲੱਕੜ ਦੇ ਵਿਚ ਇਸ ਤਰ੍ਹਾਂ ਖੁੱਭ ਗਈ ਜਿਸ ਤਰ੍ਹਾਂ ਲੱਕੜ ਦਾ ਪਾਵਾ ਨਹੀਂ ਮੋਮ ਦਾ ਪਾਵਾ ਬਣਿਆ ਹੁੰਦਾ। ਇਹ ਸਿੱਖ ਬੜਾ ਹੈਰਾਨ ਹੋਇਆ ਔਰ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਕਹਿਣ ਲੱਗਾ, ਮਹਾਰਾਜ ਇਹ ਕੌਤਕ ਸਮਝ ਵਿਚ ਨਹੀਂ ਆਇਆ, ਲੱਕੜ ਦੇ ਵਿਚ ਸੂਈ ਇਸ ਤਰ੍ਹਾਂ ਖੁੱਭ ਗਈ ਕਿ ਜਿਸ ਤਰ੍ਹਾਂ ਲੱਕੜ ਨਾ ਹੋ ਕੇ ਮੋਮ ਦਾ ਪਾਵਾ ਹੋਵੇ। ਤਾਂ ਗੁਰੂ ਹਰਿ ਰਾਏ ਸਾਹਿਬ ਕਹਿਣ ਲੱਗੇ, ਸਿੱਖਾ ਪਰਮੇਸ਼ਰ ਦੇ ਨਾਮ ਵਿਚ ਬਾਣੀ ਵਿਚ ਬੜੀ ਸ਼ਕਤੀ ਹੈ, ਇਹ ਬਾਣੀ ਸੁੱਕਿਆਂ ਨੂੰ ਹਰੇ ਕਰ ਦਿੰਦੀ, ਸੜੇ ਪੁੱਜੇ ਮਨ ਨੇ ਜਿਹੜੇ ਪਾਪਾਂ ਦੇ ਨਾਲ ਉਹ ਵੀ ਹਰੇ ਹੋ ਜਾਂਦੇ ਨੇ, ਸੁੱਕੇ ਕਾਸ਼ਟ ਹਰੇ ਆ। ਕੋਈ ਨਾਮ ਜਪ ਕੇ ਤਾਂ ਦੇਖੇ, ਨਾਮ ਸੁੱਕਿਆਂ ਨੂੰ ਹਰਿਆ ਕਰਦਾ ਹੈ,

ਇੱਥੇ ਪੁੱਤਰ ਦਾ ਪਿਤਾ ਦਾ ਸਵਾਲ ਨਹੀਂ, ਇੱਥੇ ਤੇ ਪ੍ਰੇਮ ਦਾ, ਸਿਮਰਨ ਦਾ ਔਰ ਬੰਦਗੀ ਦਾ ਸਵਾਲ ਹੈ। ਪੁੱਤਰ ਦੋ ਨੇ ਪਰ ਪਿਆਰਾ ਉਹ ਲੱਗਾ ਜਿਹੜਾ ਨਾਮ ਨਾਲ ਜੁੜਿਆ, ਜਿਹੜਾ ਪਰਮੇਸ਼ਰ ਨਾਲ ਜੁੜਿਆ। ਦਿੱਲੀ ਦੇ ਤਖ਼ਤ ਤੇ ਔਰੰਗਜ਼ੇਬ ਬਾਦਸ਼ਾਹ ਬੈਠਾ ਸੀ। ਇਹ ਬੜਾ ਜ਼ਾਲਮ ਸੀ, ਪਿਤਾ ਔਰ ਆਪਣੇ ਸਕੇ ਭਰਾਵਾਂ ਦਾ ਕਾਤਲ, ਮੰਨੇ ਹੋਏ ਮੁਸਲਮਾਨ ਫਕੀਰਾਂ ਦਾ ਕਾਤਲ ਸੀ ਇਹ ਔਰੰਗਜ਼ੇਬ ਬਾਦਸ਼ਾਹ। ਇਸ ਨੇ ਜ਼ੁਲਮ ਦੀ ਅੱਤ ਕੀਤੀ ਔਰ ਗੁਰੂ ਘਰ ਦੇ ਨਾਲ ਵੀ ਇਹ ਈਰਖਾ ਕਰਦਾ ਸੀ। ਦਿੱਲੀ ਦੇ ਮਿਰਜ਼ਾ ਰਾਜਾ ਜੈ ਸਿੰਘ ਦੇ ਕਹਿਣ ਤੇ ਗੁਰੂ ਹਰਰਾਏ ਸਾਹਿਬ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਨੂੰ ਦਿੱਲੀ ਭੇਜਿਆ। ਦਿੱਲੀ ਵਿਖੇ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਬਾਬਾ ਰਾਮ ਰਾਏ ਦਾ ਮੇਲ ਹੋਇਆ। ਗੁਰੂ ਹਰਰਾਏ ਸਾਹਿਬ ਨੇ ਬਾਬਾ ਰਾਮ ਰਾਏ ਨੂੰ ਕਿਹਾ ਸੀ, ਬੇਟਾ ਬਾਦਸ਼ਾਹ ਦੇ ਦਰਬਾਰ ਜਾ ਰਹੇ ਹੋ, ਡਰਨਾ ਨਹੀਂ, ਇਹ ਦੁਨਿਆਵੀ ਬਾਦਸ਼ਾਹ ਹੈ, ਬਾਦਸ਼ਾਹ ਕੋਲੋਂ ਡਰਨ ਦੀ ਲੋੜ ਨਹੀਂ ਔਰ ਕਰਾਮਾਤ ਕੋਈ ਨਹੀਂ ਦਿਖਾਣੀ। ਬਾਬਾ ਰਾਮ ਰਾਏ ਦਿੱਲੀ ਪਹੁੰਚ ਗਏ, ਔਰੰਗਜ਼ੇਬ ਦਾ ਦਰਬਾਰ ਲੱਗਾ ਹੈ। ਔਰੰਗਜ਼ੇਬ ਨੇ ਬਾਬਾ ਰਾਮ ਰਾਏ ਨੂੰ ਬੜਾ ਆਦਰ ਮਾਨ ਦਿੱਤਾ। ਔਰੰਗਜ਼ੇਬ ਨੇ ਕਿਹਾ, ਮੈਂ ਸੁਣਿਆ ਹੈ ਕਿ ਗੁਰੂ ਨਾਨਕ ਦੇ ਘਰ ਬੜੀਆਂ ਰਿਧੀਆਂ ਸਿੱਧੀਆਂ ਹਨ, ਮੈਨੂੰ ਕੋਈ ਕਰਾਮਾਤ ਦਿਖਾਓ। ਬਾਬਾ ਰਾਮ ਰਾਏ ਨੂੰ ਹੁਕਮ ਸੀ ਕਰਾਮਾਤ ਨਹੀਂ ਦਿਖਾਣੀ, ਪਰ ਬਾਬਾ ਰਾਮ ਰਾਏ ਜਿਨ੍ਹਾਂ ਨੇ ਲਿਖਿਆ ਹੈ ਕਿ 100 ਤੋਂ ਵੱਧ ਕਰਾਮਾਤਾਂ ਦਿਖਾਈਆਂ, ਬਿਨਾਂ ਬੱਦਲਾਂ ਦੇ ਬਰਸਾਤ ਪਵਾ ਦਿੱਤੀ, ਬਿਨਾਂ ਕਹਾਰਾਂ ਦੇ ਪਾਲਕੀ ਵਿਚ ਬੈਠ ਕੇ ਆ ਗਏ। ਔਰੰਗਜ਼ੇਬ ਦੇ ਮਹਿਲਾਂ ਵਿਚ ਕੀ ਹੋ ਰਿਹਾ ਉਥੇ ਬੈਠਿਆਂ ਦੱਸ ਦਿੱਤਾ, ਅੱਗ ਵਰਸਾ ਦਿੱਤੀ, ਅਨੇਕਾਂ ਤਰ੍ਹਾਂ ਦੀਆਂ ਕਰਾਮਾਤਾਂ ਦਿਖਾਈਆਂ। ਔਰੰਗਜ਼ੇਬ ਬਾਦਸ਼ਾਹ ਬੜਾ ਖੁਸ਼ ਹੋਇਆ। ਇੱਥੇ ਇੱਕ ਸਵਾਲ ਉਠਿਆ, ਔਰੰਗਜ਼ੇਬ ਬਾਦਸ਼ਾਹ ਕਹਿਣ ਲੱਗਾ ਬਾਬਾ ਰਾਮ ਰਾਏ ਨੂੰ, ਰਾਮ ਰਾਏ ਜੀ ਇੱਕ ਗੱਲ ਦੱਸੋ, ਇੱਕ ਸ਼ਬਦ ਹੈ ਜਿਹਦੇ ਵਿਚ ਲਿਖਿਆ ਮਿੱਟੀ ਮੁਸਲਮਾਨ ਕੀ, ਪੇੜੇ ਪਈ ਕੁਮਿਆਰ, ਘੜ ਪਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ, ਚੜ ਚੜ ਪਵੇ ਅੰਗਿਆਰ। ਇਹਦਾ ਕੀ ਮਤਲਬ ਹੈ? ਹੁਣ ਬਾਦਸ਼ਾਹ ਮੁਸਲਮਾਨ ਸੀ, ਬਾਬਾ ਰਾਮ ਰਾਏ ਕੁਝ ਡਰ ਗਿਆ, ਕਿਧਰੇ ਬਾਦਸ਼ਾਹ ਨਾਰਾਜ਼ ਨਾ ਹੋ ਜਾਏ, ਸੱਚ ਕਹਿਣ ਦੀ ਹਿੰਮਤ ਨਾ ਰਹੀ। ਪੰਕਤੀ ਹੈ ਮਿੱਟੀ ਮੁਸਲਮਾਨ ਕੀ, ਪੇੜੇ ਪਈ ਕੁਮਿਆਰ। ਇੱਥੇ ਕਿਸੇ ਦੀ ਨਿੰਦਿਆ ਨਹੀਂ, ਜੋ ਸੱਚ ਹੈ ਉਹ ਕਿਹਾ। ਸਦੀਆਂ ਤੋਂ ਹਿੰਦੂ ਔਰ ਮੁਸਲਮਾਨ ਆਪਸ ਵਿਚ ਲੜਦੇ ਆਏ, ਇੱਕ ਦੂਸਰੇ ਨੂੰ ਕਹਿੰਦੇ ਰਹੇ ਇਹ ਕਾਫਰ ਹੈ, ਇਹ ਮਲੇਸ਼ ਹੈ, ਔਰ ਕਈ ਇਹ ਵੀ ਕਹਿੰਦੇ ਸਨ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ, ਉਹ ਕਿਹਾ ਕਰਦੇ ਸਨ ਕਿ ਹਿੰਦੂ ਜਿਹੜਾ ਇੱਥੇ ਵੀ ਸੜਦਾ, ਉਹ ਨਰਕਾਂ ਵਿਚ ਵੀ ਸੜਦਾ, ਤੇ ਮੁਸਲਮਾਨ ਨਾ ਇੱਥੇ ਸੜਦਾ ਨਾ ਦਰਗਾਹ ਵਿਚ ਸੜਦਾ। ਪਰ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਇਹ ਸਰੀਰ ਜਿਹੜਾ ਇਨਸਾਨ ਮਰ ਜਾਏ ਤੇ ਮਿੱਟੀ ਹੈ, ਇਸ ਨੂੰ ਸਾੜ ਦਿਓ, ਪਾਣੀ ਵਿਚ ਸੁੱਟ ਦਿਓ, ਕਬਰ ਚ ਦਬਾ ਦਿਓ, ਇਹਦਾ ਕੁਝ ਨਹੀਂ ਵਿਗੜਦਾ। ਤੇ ਸਾਹਿਬਾਂ ਨੇ ਕਿਹਾ, ਸਵਾਲ ਇਹ ਨਹੀਂ ਕਿ ਕੌਣ ਸੜਦਾ ਕੌਣ ਨਹੀਂ ਸੜਦਾ, ਸਾਹਿਬਾਂ ਨੇ ਕਿਹਾ ਜਿਹਦੇ ਅਮਲ ਚੰਗੇ ਨੇ ਉਸ ਨੂੰ ਦਰਗਾਹ ਵਿਚ ਜਗ੍ਹਾ ਮਿਲੇਗੀ, ਜਿਹਦੇ ਅਮਲ ਚੰਗੇ ਨਹੀਂ ਉਹਨੂੰ ਨਰਕਾਂ ਵਿਚ ਦੋਜਕ ਵਿਚ ਸੜਨਾ ਪਵੇਗਾ। ਤੇ ਧੰਨ ਗੁਰੂ ਨਾਨਕ ਸਾਹਿਬ ਦਾ ਸ਼ਬਦ
मुसलमान शरीर नु कब्र विच दबदे हन और समय दे नाल कब्रस्तान पुराने हो जांदे हन। कितनियां हनेरियां कितनियां बरसातां पैंदियां ने, मिट्टी चीकनी हो जांदी और कई वारी घड़े बनाने वाला कुम्हार पुराने कब्रस्ताना दी मिट्टी पुट के ले आंदा, घड़े बनांदा, उन्हां घड़ियां नूं आवे विच पांदा है अग दे आवियां विच। ते धन गुरु नानक साहब कहण लगे, भाई जिहड़ा कुम्हार मिट्टी दे भांडे बना के अग विच साड़दा है, कड़े सड़दे ने, ते जे मरे हुए आदमी दे विच रूह है ते जद वो मिट्टी सड़दी है ते की वो रूह वो ना रोंदी होवेगी। मिट्टी मुसलमान की, पेड़े पई कुम्हार, कड़ भांडे इटां कियां, जल्दी करे पुकार, जल जल रोवे बपड़ी, चढ़ चढ़ पवे अंग्यार। साहब जी कहन लगे, भाई इंसान मर जाए शरीर मिट्टी है, सवाल यह नहीं हिंदू सड़दा है कि मुसलमान सड़दा है। इस पंक्ति का मतलब यह सी, इन्हां झगड़ियां विच पै के आपस विच नफरत ना करो, कौन सड़दा है कौन नहीं सड़दा। यह ते परमेश्वर की दरगाह विच लिखा होवेगा कि असल विच उच्चे जीवन वाला कौन है। बस इन्नी गल सी। पर बाबा राम राय डर के कहन लगे, महाराज धन गुरु नानक साहब असले च उन्हां ने शब्द उचारिया सी मिट्टी बेईमान की, पर लिखण वाले ने मिट्टी मुसलमान की कर दिता। हुण इन्नी क गल नाल औरंगजेब बादशाह ते खुश हो गया कि मिट्टी बेईमान की है, पर जिहड़े नाल सिख सन उन्हां नूं बड़ा बुरा लगा। उन्होंने गुरु हर राय साहब जी नूं जाके कहा कि बाबा राम राय ने गुरु नानक साहब की कही हुई पंक्ति उल्टा दी। उन्होंने मिट्टी मुसलमान की जगह मिट्टी बेईमान की कहा। तो उस वेले गुरु हर राय साहब ने यह हुक्म जारी कर दिता, राम राय नूं कह दियो वो साडे मत्थे ना लगे। उन्हें गुरु नानक साहब की उचारी हुई बाणी दी एक तुक उल्ट देती है, ते जेड़ा बाणी उल्ट देवे बाणी ते भरोसा ना करे ओ दे नाल मेरा कोई नाता नहीं। सारियां सिख संगतां नूं हुक्मनामे भेज दिते कि अज तों बाद राम राय दे नाल कोई भी अपना मिलवर्तन ना रखे। और बाबा राम राय नूं साहिबां ने अपने

ਨਾਮ ਤਨ ਸੌਂਪਿਓ ਨੂੰ ਇਸ ਸੌਦੇ ਲਾਇਕ ਸਾਂਝੀ ਗੁਰੂ ਨਾਲ ਬਹਾਲਿਆ ਮੈਨੂੰ ਇੱਕ ਭਾਈਵਾਲੀ ਕਰਾਈ ਮੇਰੇ ਵਾਹਿਗੁਰੂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਮੇਰੇ ਨਾਲ ਭਾਈਵਾਲ ਰਲਾ ਦਿੱਤਾ ਯਾਨੀ ਸਾਡਾ ਦੋਵਾਂ ਦਾ ਸਾਂਝਾ ਹੋ ਗਿਆ ਆਪਸ ਵਿੱਚ ਸਾਂਝੀ

ਚਿਤ ਕੇ ਕਾਜ ਸਰੇ। ਸਮੇਂ ਵਿੱਚ ਕਹਿੰਦੇ ਆ ਸਮਾਂ ਉਹ ਸਫਲ ਜਿਸ ਵਿੱਚ ਸਾਡੇ ਕਾਰਜ ਸਰ ਜਾਣ। ਦਿਨ ਕਹਿੰਦੇ ਆ ਅੱਜ ਦਾ ਸਫਲ, ਕਿਉਂ ਸਫਲ ਕਿ ਅੱਜ ਕੁਛ ਕੰਮ ਹੋ ਗਏ। ਕੰਮ ਨਹੀਂ ਹੋਇਆ, ਕੰਮ ਆਪਣੇ ਆਪਣੇ ਨੇ ਅਨੇਕਾਂ ਪ੍ਰਕਾਰਾਂ ਦੇ, ਤੇ ਕੰਮਾਂ ਦੇ ਮਗਰ ਜੁੜਿਆ ਹੋਇਆ ਧਨ। ਜਿਸ ਦਿਨ ਮਨੁੱਖ ਨੂੰ ਧਨ ਮਿਲ ਜਾਏ, ਕੋਈ ਕਾਰਜ ਹੋ ਜਾਏ, ਕਹਿੰਦਾ ਅੱਜ ਦਾ ਦਿਨ ਸਫਲ। ਨਾ ਧੰਦਾ ਚੱਲੇ, ਨਾ ਕੰਮ ਹੋਵੇ, ਅੱਜ ਦਾ ਦਿਨ ਨਿਸਫਲ। ਸਰ ਕਹਿੰਦੇ ਨੇ ਕਾਰਜ ਉਹਨਾਂ ਦੇ ਸਵਰੇ ਨੇ ਜਿਨ੍ਹਾਂ ਨਾਮ ਤੇ ਆਇਆ। ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ। ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ। ਪੂਰੇ ਗੁਰੂ ਦੀ ਰਾਹੀ ਜਿਨ੍ਹਾਂ ਨੇ ਹਰੀ ਨੂੰ ਅਰਾਧਿਆ, ਦਰਗਾਹ ਵਿੱਚ ਸਚਿਆਰ ਹੋ ਕੇ ਖਲੋਤੇ। ਝੂਠਾ ਬੰਦਾ, ਕੂੜਾ ਬੰਦਾ ਜਿੱਥੇ ਖਲੋਵੇਗਾ, ਅੱਖਾਂ ਨੀਵੀਆਂ ਕਰਕੇ ਖਲੋਵੇਗਾ, ਸੁਰਖਰੂ ਤੇ ਨਹੀਂ ਉਹ ਹੋ ਸਕਦਾ। ਸੁਰਖਰੂ ਨਾ ਹੋਵੇ ਤੇ ਕਿਵੇਂ ਖੜਾ ਹੋ? ਰੱਬ ਦੀ ਹਜ਼ੂਰੀ ਵਿੱਚ ਤੇ ਧੋਖਾ ਵੀ ਨਹੀਂ ਕਿਸੇ ਨਾਲ ਚੱਲਦਾ। ਪਰਮਾਤਮਾ ਜਾਣੀ ਜਾਣ ਹੈ, ਉਹ ਦਿਲਾਂ ਦੀਆਂ ਜਾਣਦਾ। ਸਾਹਿਬਾਂ ਇਸੇ ਵਾਸਤੇ ਇੱਕ ਸ਼ਰਤ ਲਾਈ ਹੈ, ਕਹਿੰਦੇ ਨੇ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੈ ਜਜਮਾਲਿਆ, ਥਾਂ ਨਾ ਪਾਇਨ ਕੂੜਿਆ, ਮੂੰਹ ਕਾਲੈ ਦੋਸ਼ ਕਚਾਲਿਆ, ਤੇਰੇ ਨਾਏ ਰੱਤੇ ਸੇ ਜਿਨ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਮੈ ਧਰਮ ਬਹਾਲਿਆ। ਰੱਬ ਦੀ ਹਜ਼ੂਰੀ ਚ ਕਿੰਨਾ ਨੂੰ ਥਾਂ ਮਿਲੇਗਾ? ਗੁਰੂ ਨਾਨਕ ਦੇਵ ਪਾਤਸ਼ਾਹ ਦੇ ਜੀਵਨ ਬਿਰਤਾਂਤ ਵਿੱਚ ਬੜੀ ਸੁੰਦਰ ਇੱਕ ਸਾਖੀ ਆਉਂਦੀ। ਕਹਿੰਦੇ ਨੇ ਮੁਸਲਮਾਨਾਂ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਮੱਕੇ ਵਿੱਚ ਸਾਹਿਬ ਜੀ ਗਏ। ਕੋਈ ਗੈਰ ਮੁਸਲਮਾਨ ਨਹੀਂ ਸੀ ਜਾ ਸਕਦਾ, ਅੱਜ ਵੀ ਨਹੀਂ ਜਾ ਸਕਦਾ। ਅੱਜ ਤੁਸੀਂ ਚਾਹੋ ਨਾ ਮੱਕਾ ਵੇਖ ਆਈਏ, ਨਹੀਂ ਜਾ ਸਕਦੇ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਭੇਸ ਬਦਲਿਆ, ਹਾਜੀਆਂ ਦਾ ਵੇਸ ਪਾਇਆ ਤੇ ਹੱਜ ਕਰਨ ਵਾਲੇ ਹਾਜੀਆਂ ਨਾਲ ਰਲ ਕੇ ਚਲੇ ਗਏ। ਜਾ ਕੇ ਵੇਖਿਆ ਮੱਕਾ, ਇੱਥੇ ਧਰਮ ਦੀ ਚਰਚਾ ਬੜੀ ਹੋਈ। ਭਾਈ ਗੁਰਦਾਸ ਕਹਿੰਦੇ ਨੇ ਹਾਜੀਆਂ ਨੇ ਪੁੱਛਿਆ, ਉਹਨਾਂ ਕਾਜ਼ੀਆਂ ਮੁੱਲਾਂ ਮੁਲਾਣੀਆਂ ਪੁੱਛਿਆ, ਬਾਬਾ ਜੀ ਹਿੰਦੂ ਵੱਡਾ ਹੈ ਕਿ ਮੁਸਲਮਾਨ? ਦੱਸੋ ਦੋਵਾਂ ਚੋਂ ਕੌਣ ਵੱਡਾ? ਗੁਰੂ ਨਾਨਕ ਦੇਵ ਦੇ ਫੈਸਲੇ ਬੜੇ ਕਮਾਲ, ਸੱਚੇ ਫੈਸਲੇ ਨੇ ਨਾ। ਕਹਿਣ ਲੱਗੇ ਵੱਡਾ ਉਹ ਹੈ ਜਿਸ ਦੇ ਅਮਲ ਚੰਗੇ ਨੇ, ਜੋ ਨੇਕ ਹੈ, ਜਿਸ ਦੇ ਕਰਮ ਚੰਗੇ ਨੇ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ, ਹਿੰਦੂ ਮੁਸਲਮਾਨ ਦੋਏ ਦਰਗੇ ਅੰਦਰ ਲੈਣ ਨਾ ਢੋਈ। ਇੱਕ ਮਨੁੱਖ ਅਖਵਾਰਿਆ ਸਿੱਖ ਪਰ ਸਚਿਆਰ ਨਹੀਂ, ਇੱਕ ਅਖਵਾਰਿਆ ਮੁਸਲਮਾਨ ਪਰ ਸਚਿਆਰ ਨਹੀਂ, ਇੱਕ ਅਖਵਾਰਿਆ ਹਿੰਦੂ ਸਚਿਆਰ ਨਹੀਂ, ਇੱਕ ਅਖਵਾਉਂਦਾ ਈਸਾਈ ਸਚਿਆਰ ਨਹੀਂ। ਇਹਨਾਂ ਨੂੰ ਕਿਸੇ ਨੂੰ ਵੀ ਰੱਬ ਦੀ ਹਜ਼ੂਰੀ ਚ ਥਾਂ ਨਹੀਂ। ਮੇਰਾ ਅਖਵਾਨ ਨਾਲ ਤੇ ਨਹੀਂ, ਕਸੌਟੀ ਹੈ, ਹੋਰ ਸੁਖੈਨ ਢੰਗ ਨਾਲ ਕਹਾਂ। ਤੁਸੀਂ ਬੀਬੀਆਂ ਜ਼ੇਵਰ ਜੋ ਪਹਿਣਦੀਆਂ ਹੋ, ਜੇਕਰ ਉਹ ਜ਼ੇਵਰ ਸਹੀ ਸੋਨੇ ਦੇ ਹੋਣ, ਕੋਈ ਜ਼ੇਵਰ ਵੀ ਹੋਵੇ ਚੱਲੇਗਾ, ਧਾਤ ਸ਼ੁੱਧ ਹੋਣੀ ਚਾਹੀਦੀ। ਪਰ ਜੇਕਰ ਧਾਤੂ ਠੀਕ ਨਾ ਹੋਈ, ਫਿਰ ਭਾਵੇਂ ਕੋਈ ਵੀ ਹੋਵੇ ਜ਼ੇਵਰ, ਸੁਨਿਆਰ ਦੇ ਸਾਹਮਣੇ ਰੱਖਿਆ ਗਿਆ ਕਹੇਗਾ ਖੋਟਾ। ਬੰਦਾ ਕੋਈ ਵੀ ਹੋਵੇ, ਜਿਵੇਂ ਸ਼ੁੱਧ ਸੋਨਾ ਹੁੰਦਾ, ਬੰਦਾ ਸੱਚਾ ਹੋਵੇ। ਰੱਬ ਦੀ ਹਜ਼ੂਰੀ ਵਿੱਚ ਉਹ ਪ੍ਰਵਾਨ ਹੈ, ਉਸ ਦੀ ਕੀਮਤ ਹੈ, ਤੇ ਖੋਟੇ ਦੀ ਕੋਈ ਪ੍ਰਵਾਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਗਰੇ ਵਿੱਚ ਸਨ, ਇਤਿਹਾਸ ਲਿਖਦਾ ਬਹਾਦਰ ਸ਼ਾਹ ਦਾ ਦਰਬਾਰ ਸਜਿਆ ਸੀ, ਸਾਹਿਬ ਜੀ ਬੈਠੇ ਸਨ ਤੇ ਬੜੇ ਸਵਾਲ ਜਵਾਬ ਹੋਏ ਨੇ। ਕੁਛ ਕਾਜ਼ੀ ਇਸ ਗੱਲ ਤੋਂ ਬੜੇ ਦੁਖੀ ਸਨ ਕਿ ਗੁਰੂ ਸਾਹਿਬ ਨੂੰ ਸ਼ਾਹੀ ਦਰਬਾਰ ਵਿੱਚ ਇੰਨਾ ਸਨਮਾਨ ਕਿਉਂ ਮਿਲ ਰਿਹਾ। ਇੱਕ ਦਿਨ ਬਹਾਦਰ ਸ਼ਾਹ ਨੇ ਕਿਹਾ, ਮਜ਼ਹਬ ਤੁਹਾਡਾ ਚੰਗਾ ਹੈ ਕਿ ਸਾਡਾ ਚੰਗਾ? ਸਾਹਿਬ ਕਹਿਣ ਲੱਗੇ, ਤੁਹਾਡਾ ਵੀ ਚੰਗਾ, ਸਾਡਾ ਵੀ ਚੰਗਾ। ਇਹ ਬੜੀ ਵਿਸ਼ਾਲ ਦਿਲੀ ਵਾਲੀ ਗੱਲ ਹੈ, ਕਹਿਣਾ ਕਿ ਤੂੰ ਵੀ ਚੰਗਾ ਹੈ, ਅਸੀਂ ਵੀ ਚੰਗੇ ਹਾਂ, ਨਹੀਂ ਤੇ ਬੰਦਾ ਇਹ ਕਹਿੰਦਾ ਮੇਰਾ ਚੰਗਾ ਤੁਹਾਡਾ ਠੀਕ ਨਹੀਂ। ਸਾਹਿਬ ਕਹਿੰਦੇ ਨੇ ਮਜ਼ਹਬ ਕੋਈ ਮਾੜਾ ਨਹੀਂ। ਕਹਿਣ ਲੱਗੇ, ਸਾਡਾ ਮਜ਼ਹਬ ਤੇ ਕਹਿੰਦਾ ਸ਼ਰ੍ਹਾ ਪੂਰੀ ਕਰੋ ਤੇ ਤੁਹਾਡਾ ਨਿਸਤਾਰਾ ਹੋਵੇਗਾ। ਸਾਹਿਬ ਕਹਿੰਦੇ ਨੇ ਸਾਡਾ ਮਜ਼ਹਬ ਨਹੀਂ ਕਹਿੰਦਾ, ਸਾਡਾ ਮਜ਼ਹਬ ਕਹਿੰਦਾ ਬਾਹਰੋਂ ਵੀ ਸ਼ਰ੍ਹਾ ਪੂਰੀ ਕਰੋ, ਰਹਿਤਾ ਰੱਖੋ, ਲੇਕਿਨ ਅੰਦਰੋਂ ਵੀ ਸੱਚੇ ਰਹੋ। ਐਸਾ ਨਾ ਹੋਵੇ ਬਾਹਰੋਂ ਸਿੱਖ ਜਾਪੋ ਤੇ ਅੰਦਰੋਂ ਝੂਠੇ ਹੋ, ਪ੍ਰਵਾਨ ਨਹੀਂ ਹੋਵੋਗੇ। ਕਹਿਣ ਲੱਗੇ ਕਿਵੇਂ? ਗੁਰਦੇਵ ਜੀ ਨੇ ਇੱਕ ਰੁਪਈਆ ਉਸਦੇ ਨੌਕਰ ਨੂੰ ਦਿੱਤਾ। ਬੜੀ ਧਿਆਨ ਦੇਣ ਵਾਲੀ ਇਹ ਸਾਖੀ ਹੈ, ਇਕਾਗਰਤਾ ਬਖਸ਼ਣੀ। ਇੱਕ ਰੁਪਈਆ ਉਸਦੇ ਨੌਕਰ ਨੂੰ ਦਿੱਤਾ, ਜਾਂ ਬਾਜ਼ਾਰੋਂ ਕੋਈ ਚੀਜ਼ ਲਾਇਆ, ਲੈਣ ਵਾਸਤੇ ਗਿਆ ਤੇ ਵਾਪਸ ਆ ਗਿਆ। ਕਹਿਣ ਲੱਗਾ ਜੀ ਇਸ ਦਾ ਕੁਛ ਨਹੀਂ ਮਿਲਦਾ।
ਪਾਤਸ਼ਾਹ ਕਹਿਣ ਲੱਗੇ ਕਿਉਂ? ਕਹਿਣ ਲੱਗੇ ਥੋਟਾ ਰੁਪਈਆ ਖਰਾ ਨਹੀਂ। ਗੁਰਦੇਵ ਕਹਿੰਦੇ ਨੇ ਮੋਹਰ ਤੇ ਲੱਗੀ ਉੱਤੇ, ਕਹਿਣ ਲੱਗੇ ਮੋਹਰ ਲੱਗੀ ਆ ਵਿੱਚ ਚਾਂਦੀ ਖਰੀ ਨਹੀਂ, ਤਾਤ ਠੀਕ ਨੇ। ਸਾਹਿਬ ਕਹਿੰਦੇ ਨੇ ਬੰਦਿਆਂ ਵੀ ਬਹੁਤ ਮੋਹਰਾਂ ਲਵਾਈਆਂ, ਅਨੇਕਾਂ ਮਜ਼ਹਬਾਂ ਦੀਆਂ ਮੋਹਰਾਂ ਲਵਾਈਆਂ ਨੇ, ਕਿਹੜੇ ਧਰਮ ਦਾ? ਪਰ ਜੇ ਅੰਦਰੋਂ ਖੋਟਾ ਮੋਹਰ ਕੀ ਕਰੇਗੀ? ਖੋਟੇ ਸਿੱਕੇ ਨਹੀਂ ਚੱਲਦੇ। ਸਾਹਿਬ ਜੀ ਇਸੇ ਲਈ ਕਹਿੰਦੇ ਨੇ ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ, ਸਰਬ ਸੁਖਾਂ ਨਿਤ ਚਰਨ ਹਰ ਭਵ ਜਲ ਵਿਖਮ ਤਰੇ। ਸਾਰੇ ਸੁਖਾਂ ਦਾ ਮੋਲ ਪਰਮਾਤਮਾ ਦੇ ਚਰਨ, ਇਹ ਚਰਨਾਂ ਦੀ ਪ੍ਰਾਪਤੀ ਹੋਈ ਤੇ ਭਾਉ ਜਾ। ਬਹੁਤ ਵੱਡਾ ਭਿਆਨ ਸਾਗਰ ਸੰਸਾਰ ਸਮੁੰਦਰ ਉਤਰ ਗਏ, ਭਾਉ ਜਲ ਵਿਖਮ ਤਰੇ। ਇਸ ਔਖੇ ਸਾਗਰ ਨੂੰ ਤਰਨਾ ਬਹੁਤ ਮੁਸ਼ਕਲ ਹੈ। ਲੋਭ ਲਹਿਰ ਅਤ ਨੀਜਰ ਬਾਜੇ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠ ਲਾ, ਅਨਲ ਬੇੜਾ ਹੋ ਖੇਵ ਨਾ ਸਾਕੂ, ਤੇਰਾ ਪਾਰ ਨਾ ਪਾਇਆ ਬੀਠ ਲਾ, ਨਾਮਾ ਕਹੇ ਹੋ ਪਰ ਵੀ ਨਾ ਜਾਣੋ, ਮੁਖ ਕੋ ਬਾਂ ਦੇ ਬਾਪ ਬੀਠ ਲਾ। ਪਾਣੀ ਵਿੱਚ ਡੁੱਬਦਾ ਬੰਦਾ ਨਜ਼ਰ ਆ ਜਾਏ ਤੇ ਹਾਹਾਕਾਰ ਮੱਚ ਜਾਂਦੀ, ਕਿਸ਼ਤੀਆਂ ਬੇੜੀਆਂ ਲੈ ਕੇ ਲੋਕੀ ਭਜੇ ਜਾਂਦੇ ਨੇ, ਇਸ ਨੂੰ ਬਚਾਓ ਡੁੱਬ ਨਾ ਜਾ। ਪਰ ਇਸ ਸੰਸਾਰ ਸਮੁੰਦਰ ਵਿੱਚ ਕੋਈ ਜਦੋਂ ਡੁੱਬਦਾ, ਸਤਸੰਗੀਆਂ ਨੂੰ ਫਿਕਰ ਪੈਂਦਾ, ਗੁਰੂ ਨੂੰ ਫਿਕਰ ਪੈਂਦਾ ਹੈ ਕਿ ਕੋਈ ਲੋਭ ਵਿੱਚ ਨਾ ਡੁੱਬ ਜਾਏ, ਕੋਈ ਹੰਕਾਰ ਵਿੱਚ ਨਾ ਡੁੱਬ ਜਾਏ, ਕੋਈ ਦੁਨੀਆਂ ਦੇ ਵਿਕਾਰਾਂ ਵਿੱਚ ਨਾ ਡੁੱਬ ਜਾਏ। ਗੁਰੂ ਨੂੰ ਫਿਕਰ ਹੁੰਦਾ, ਫਿਰ ਗੁਰੂ ਬਚਾਉਂਦਾ। ਗੁਰੂ ਦੌੜਦੇ ਨੇ, ਭੱਜ ਕੇ ਜਾਂਦੇ ਨੇ ਸਿੱਖ ਨੂੰ ਬਚਾਉਣ ਵਾਸਤੇ। ਜੈ ਜੈ ਕਾਜ ਕਿਰਤ ਸੇਵਕ, ਤਹਾਂ ਤਹਾਂ ਉੱਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਐਸੇ ਟਾਈਮ ਤੇ ਗੁਰੂ ਕੰਮ ਆਉਂਦਾ। ਪਾਰ ਬੰਮ ਪ੍ਰਭ ਪਾਇਆ, ਜਿਨ੍ਹਾਂ ਨੇ ਪਾਰ ਬੰਮ ਨੂੰ ਪਾਇਆ, ਪ੍ਰਭੂ ਨੂੰ ਪਾਇਆ, ਵਿਖਿਆ ਨਾ ਹੀ ਜਰੇ। ਪਾਰ ਬੰਮ ਭਵ ਸੇਵ ਦੇ ਮਨ ਅੰਤਰ ਏਕ ਧਰੇ, ਜਿਨ੍ਹਾਂ ਨੇ ਪ੍ਰਭੂ ਨੂੰ ਸੇਵਿਆ, ਨੰਕਾਰ ਦੀ ਆਰਾਧਨਾ ਕੀਤੀ। ਇਸ ਸਾਰੇ ਸ਼ਬਦ ਵੱਲ ਫਿਰ ਧਿਆਨ ਦੇਣਾ, ਗੁਰਦੇਵ ਜੀ ਨੇ ਬੜੀ ਬਖਸ਼ਿਸ਼ ਕੀਤੀ ਇਸ ਸ਼ਬਦ ਵਿੱਚ। ਕਹਿੰਦੇ ਨੇ ਜਿਨ ਜਿਨ ਨਾਮ ਤੇ ਆਇਆ, ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗੇ ਸੱਚ ਖਰੇ, ਸਰਬ ਸੁਖਾਂ ਨਿਤ ਚਰਨ ਹਰ ਭਉ ਜਲ ਵਿਖਮ ਤਰੇ। ਪ੍ਰੇਮ ਭਗਤ ਤਿਨ ਪਾਈਆ, ਵਿਖਿਆ ਨਾ ਹੀ ਜਰੇ। ਪ੍ਰੇਮਾ ਭਗਤੀ ਪ੍ਰਾਪਤ ਹੋਈ, ਵਿਖਿਆ ਮਾਇਆ ਵਿੱਚ ਉਹ ਨਹੀਂ ਸੜੇ। ਕੁਛ ਤੇ ਐਸੇ ਨੇ ਜਿਨ੍ਹਾਂ ਨੂੰ ਨਾਮ ਅੰਮ੍ਰਿਤ ਮਿਲ ਗਿਆ, ਉਹ ਬੜੇ ਹਰੇ ਭਰੇ। ਕੁਛ ਮਾਇਆ ਦੇ ਸੜੇ ਬੰਦੇ ਜਿਹੜੇ ਨੇ, ਉਹਨਾਂ ਨੂੰ ਜਦੋਂ ਬੁਲਾਓ ਬੋਲੀ ਚ ਮਿਠਾਸ ਹੈ, ਉਹਨਾਂ ਕੋਲੋਂ ਕੋਈ ਦਇਆ ਧਰਮ ਦੀ ਸੁਗੰਧੀ ਨਹੀਂ ਆਉਣੀ। ਕਿਉਂ ਨਹੀਂ ਆਉਣੀ? ਕਿਉਂਕਿ ਵਿਖਿਆ ਦੇ ਜਰੇ ਨੇ। ਪ੍ਰੇਮਾ ਭਗਤੀ ਮਿਲ ਜਾਏ ਤੇ ਵਿਖਿਆ ਚ ਬੰਦਾ ਨਹੀਂ ਸੜਦਾ। ਪ੍ਰੇਮ ਭਗਤ ਤੇ ਨਪਾਈਆ, ਵਿਖਿਆ ਨਾ ਹੀ ਜਰੇ। ਕੂੜ ਗਏ ਦੁਬਦਾ ਨਸੀ, ਪੂਰਨ ਸੱਚ ਭਰੇ। ਮਨੁੱਖ ਦੇ ਜੀਵਨ ਵਿੱਚ ਕੂੜ ਹੈ, ਦੁਬਦਾ ਹੈ, ਦੁਬਦਾ ਕੀ ਹੈ? ਕਦੀ ਇਹ ਸਮਾਂ ਆਇਆ ਹੋਵੇ ਨਾ ਆਪ ਤੇ ਪਤਾ ਲੱਗੇਗਾ ਕਿ ਦੁਬਦਾ ਦਾ ਇੱਕ ਖਿਣ ਬੜਾ ਔਖਾ। ਜਦੋਂ ਮਨੁੱਖ ਨੇ ਫੈਸਲਾ ਕਰਨਾ ਹੋਵੇ ਨਾ ਕਿ ਜਾਵਾਂ ਕਿ ਨਾ ਜਾਵਾਂ, ਇਹ ਕੰਮ ਕਰਾਂ ਕਿ ਨਾ ਕਰਾਂ, ਦੁਚਿੱਤਾਪਨ, ਇਹਨੂੰ ਕਹਿੰਦੇ ਨੇ ਦੁਬਦਾ। ਕਿ ਇੱਕ ਆਗਰਤਾ ਹੋ ਹੀ ਨਹੀਂ ਸਕੀ। ਇੱਕ ਮਹਾਤਮਾ ਤੁਲਸੀਦਾਸ ਜੀ ਹੋਏ ਨੇ, ਕਹਿੰਦੇ ਨੇ ਤੁਰੇ ਜਾ ਰਹੇ ਸਾਨੂੰ ਤੇ ਅੱਗੋਂ ਆ ਗਈ ਇੱਕ ਭੰਗਣ, ਉਹਨੇ ਗੰਧ ਦਾ ਟੋਕਰਾ ਸਿਰ ਤੇ ਚੁੱਕਿਆ ਹੋਵੇ। ਇਹਨੇ ਬਚਨ ਦਾ ਯਤਨ ਜਿਉਂ ਜਿਉਂ ਕੀਤਾ ਤੇ ਰਸਤਾ ਦੋਵਾਂ ਨੂੰ ਕੋਈ ਨਾ ਮਿਲੇ। ਉਸ ਬੀਬੀ ਨੇ ਇੱਕ ਗੱਲ ਕਹੀ ਬੜੀ ਗਿਆਨ ਵਾਲੀ, ਕਹਿਣ ਲੱਗੀ ਮਹਾਤਮਾ ਇੱਕ ਪਾਸੇ ਲੱਗ ਜਿੱਧਰ ਲੱਗਣਾ। ਕਹਿੰਦੇ ਨੇ ਗੁਸਾਈ ਤੁਲਸੀਦਾਸ ਨੇ ਉਸ ਮਾਈ ਨੂੰ ਨਮਸਕਾਰ ਕੀਤਾ, ਮੱਥਾ ਟੇਕਿਆ, ਕਹਿਣ ਲੱਗੇ ਮਾਂ ਅੱਜ ਤੋਂ ਤੂੰ ਮੇਰਾ ਗੁਰੂ ਹੈ। ਮੈਂ ਐਸਾ ਦੁਬਦਾ ਚ ਫਸਿਆ, ਮੈਂ ਇੱਕ ਪਾਸੇ ਲੱਗ ਹੀ ਨਹੀਂ ਸਕਿਆ। ਕਈ ਵਾਰ ਮਨੁੱਖ ਦਾ ਜਨਮ ਸਾਰਾ ਲੰਘ ਜਾਂਦਾ ਦੁਚਿੱਤੇਪਣ ਵਿੱਚ, ਦੁਬਦਾ ਵਿੱਚ। ਤਨ ਨੇ ਉਹ ਜਿਨ੍ਹਾਂ ਦੀ ਦੁਬਦਾ ਮੁੱਕ ਜਾਏ, ਉਹ ਫਿਰ ਕਹਿੰਦੇ ਨੇ ਇੱਕ ਪਾਸੇ ਹੀ ਲੱਗਣਾ, ਬਸ ਸਿੱਖੀ ਅਸੀਂ ਕਮਾਣੀ ਹੈ। ਕੂੜ ਗਏ ਦੁਬਦਾ ਨਸੀ, ਪੂਰਨ ਸੱਚ ਭਰੇ। ਪੂਰਨ ਤੌਰ ਤੇ ਸੱਚ ਨਾਲ ਉਹ ਭਰ ਜਾਂਦੇ ਨੇ, ਥੋੜਾ ਸੱਚ ਨਹੀਂ, ਜੀਵਨ ਸੱਚ ਨਾਲ ਭਰਪੂਰ ਹੋ ਜਾਂਦਾ। ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਤਰ ਏਕ ਧਰੇ। ਪਾਰ ਬ੍ਰਹਮ ਪ੍ਰਭੂ ਨੂੰ ਸੇਵਦੇ ਨੇ ਤੇ ਮਨ ਵਿੱਚ ਇੱਕ ਨੂੰ ਟਿਕਾਉਂਦੇ ਨੇ, ਫਿਰ ਉਹਨਾਂ ਦਾ ਸਮਾਂ ਸਫਲ ਹੁੰਦਾ। ਮਹਾਂ ਦਿਵਸ ਮੂਰਤ ਭਲੇ, ਜਿਸ ਕਾ ਨਜ਼ਰ ਕਰੇ ਉਸਦੇ ਮਹੀਨੇ ਮੂਰਤ ਦਿਨ ਸਾਰੇ ਸਫਲ ਨੇ।
ਜਿਨ੍ਹਾਂ ਤੇ ਉਹ ਕਿਰਪਾ ਕਰਦਾ ਹੈ, ਨਜ਼ਰ ਕਰਦਾ ਹੈ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਸਾਹਿਬ ਜੀ ਕਹਿੰਦੇ ਨੇ ਮੈਂ ਦਰਸ਼ਨਾਂ ਦਾ ਦਾਨ ਮੰਗਣਾ, ਹੇ ਹਰੀ ਬਖਸ਼ਿਸ਼ ਕਰੋ, ਕਿਰਪਾ ਕਰੋ। ਅਸੀਂ ਦਰਸ਼ਨਾਂ ਦਾ ਦਾਨ ਮੰਗੀ, ਪਰ ਦਰਸ਼ਨ ਉਸਦੇ ਕਿਸ ਢੰਗ ਨਾਲ ਕਰਨੇ ਨੇ, ਇੱਕ ਸਾਖੀ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਲਾਹੌਰ ਤੋਂ ਚੱਲ ਕੇ ਇੱਕ ਸਿੱਖ ਜਿਸਦਾ ਨਾਮ ਸੀ ਭਾਈ ਸੁਜਾਨ ਸਿੰਘ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦੇ ਪਾਸ ਆਨੰਦਪੁਰ ਪਹੁੰਚੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੀਦਾਰ ਕਰ ਰਿਹਾ। ਅੱਖਾਂ ਰੱਜਦੀਆਂ ਨਹੀਂ, ਜਿਉਂ ਜਿਉਂ ਤੱਕਦਾ ਤੱਕਣ ਦੀ ਭੁੱਖ ਹੋਰ ਵੱਧ ਰਹੀ। ਸਾਹਿਬ ਕਹਿਣ ਲੱਗੇ, ਭਾਈ ਕੀ ਨਾਂ ਹੈ ਤੇਰਾ? ਕਹਿਣ ਲੱਗਾ ਜੀ ਸੁਜਾਨ ਸਿੰਘ। ਤੇ ਬੈਠ ਜਾ ਸੰਗਤ ਵਿੱਚ, ਕਹਿਣ ਲੱਗਾ ਪਾਤਸ਼ਾਹ ਅਜੇ ਮਨ ਨਹੀਂ ਰੱਜੇਗਾ, ਮਨ ਚਾਹੁੰਦਾ ਤੁਹਾਨੂੰ ਵੇਖੀ ਜਾ, ਤੁਹਾਡੇ ਦਰਸ਼ਨ ਕਰੀ ਜਾਵਾਂ। ਸਾਹਿਬ ਕਹਿੰਦੇ ਨੇ ਅਸਲ ਦਰਸ਼ਨ ਕਰਨੇ ਤੈਨੂੰ ਅਜੇ ਨਹੀਂ ਆਏ, ਉਹ ਸਿਖਾਉਣੇ ਪੈਣਗੇ। ਪਾਤਸ਼ਾਹ ਉਹ ਕਿਵੇਂ? ਕਹਿਣ ਲੱਗੇ ਉਹ ਦਰਸ਼ਨ ਆ ਤੈਨੂੰ ਸਿਖਾਣਾ। ਰੱਬ ਦੇ ਦਰਸ਼ਨ ਕਰਨ ਵਾਲੇ ਆ, ਕਈਆਂ ਇਹ ਭੁਲੇਖਾ ਖਾਧਾ। ਇਸੇ ਵਾਸਤੇ ਤਪੱਸਵੀ ਦਰਸ਼ਨਾਂ ਦੀ ਚਾਹ ਵਿੱਚ ਬਹੁਤ ਕਰੋਧੀ ਹੋ ਕੇ ਬਹਿ ਗਏ, ਦੁਨੀਆ ਨਾਲੋਂ ਟੁੱਟ ਕੇ ਪਾਸੇ ਹੋ ਗਏ। ਕਿਉਂ ਐਸਾ ਹੋਇਆ? ਜਾਚ ਨਹੀਂ ਆਈ। ਪਾਤਸ਼ਾਹ ਜਾਚ ਦੱਸੋ। ਕਹਿਣ ਲੱਗੇ ਜਦੋਂ ਸਾਰੀਆਂ ਸੰਗਤਾਂ ਵਿੱਚੋਂ, ਦੁਨੀਆ ਦੇ ਲੋਕਾਂ ਵਿੱਚੋਂ ਮੇਰੇ ਦਰਸ਼ਨ ਹੋ ਜਾਣਗੇ, ਉਹ ਅਸਲ ਦਰਸ਼ਨ ਨੇ, ਇਹ ਜਿਹੜੇ ਕਰ ਰਹੇ ਆ ਤੂੰ ਨਕਲੀ ਦਰਸ਼ਨ ਅਜੇ ਕਰ ਰਹੇ। ਕਹਿਣ ਲੱਗਾ ਠੀਕ ਹੈ, ਮੈਂ ਗੱਲ ਸਮਝ ਗਿਆ। ਵੈਦ ਸੀ ਤੇ ਦਵਾਈ ਬੂਟੀ ਦਾ ਕੰਮ ਕਰਦਾ ਸੀ। ਕਹਿੰਦੇ ਨੇ ਕੀਰਤਪੁਰ ਸਾਹਿਬ ਆ ਗਏ, ਛੋਟੇ ਜਿਹੇ ਇੱਕ ਨਗਰ ਚ ਆ ਕੇ ਨੇੜੇ ਡੇਰਾ ਲਾਇਆ, ਚੌਂਪੜੀ ਬਣਾ ਲਈ, ਦਵਾਈਆਂ ਦਿੰਦਾ, ਮੁਫ਼ਤ ਦਿੰਦਾ, ਕਿਸੇ ਕੋਲੋਂ ਪੈਸਾ ਨਹੀਂ ਲੈਂਦਾ। ਇੱਕ ਦਿਨ ਐਸਾ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਗਏ, ਸਾਰੀਆਂ ਸੰਗਤਾਂ ਨੂੰ ਪਤਾ ਲੱਗਾ ਗੁਰਦੇਵ ਆ ਰਹੇ ਨੇ, ਤਿਆਰੀ ਕੀਤੀ ਅੱਗੋਂ ਲੈਣ ਲਈ ਕਿ ਗੁਰਦੇਵ ਨੂੰ ਜਾ ਕੇ ਲੈ ਆਈ। ਕਹਿੰਦੇ ਨੇ ਜਦੋਂ ਤਿਆਰ ਹੋਏ ਨੇ ਲੈਣ ਵਾਸਤੇ ਗਏ ਨੇ, ਅਚਾਨਕ ਇੱਕ ਮਾਤਾ ਆਈ, ਕਹਿਣ ਲੱਗੀ ਭਾਈ ਜੀ ਜੇ ਹੁਣ ਨਾ ਬੌੜੇ ਤੇ ਮੇਰੀ ਨੂੰਹ ਚੜਾਈ ਕਰ ਜਾਏ, ਬਹੁਤ ਬਿਮਾਰ ਹੈ, ਬੜੀ ਦੁਖੀ ਹੈ। ਹੁਣ ਭਾਈ ਜੀ ਸੋਚ ਰਹੇ ਨੇ, ਇੱਕ ਪਾਸੇ ਗੁਰੂ ਜੀ ਆ ਰਹੇ, ਇੱਕ ਪਾਸੇ ਇੱਕ ਬੀਬੀ ਦੀ ਜ਼ਿੰਦਗੀ ਦਾ ਸਵਾਲ ਹੈ, ਕਿੱਧਰ ਜਾਵਾਂ? ਇਹ ਬੀਬੀ ਨੂੰ ਬਚਾਉਣ ਲਈ ਜਾਵਾਂ ਕਿ ਗੁਰੂ ਨੂੰ ਲੈਣ ਲਈ ਜਾਵਾਂ? ਅਖੀਰ ਫੈਸਲਾ ਇਹ ਕੀਤਾ ਮਰੀਜ਼ ਵੱਲ ਪਹਿਲੇ ਜਾਵਾਂ, ਉਹਨੂੰ ਬਚਾਵਾਂ। ਦਵਾਈ ਦਿੱਤੀ, ਉਹ ਬੀਬੀ ਠੀਕ ਹੋ ਗਈ, ਪਰ ਮਨ ਚ ਇੱਕ ਲਾਲਸਾ ਰਹਿ ਗਈ ਕਿ ਪਾਤਸ਼ਾਹ ਆਏ ਨੇ, ਮੈਂ ਸਵਾਗਤ ਨਹੀਂ ਕਰ ਸਕਿਆ। ਸਾਖੀਕਾਰ ਕਹਿੰਦੇ ਨੇ ਜਦੋਂ ਆਪਣੀ ਚੌਂਪੜੀ ਵੱਲ ਆਇਆ ਨਾ, ਤੇ ਗੁਰੂ ਕਲਗੀਧਰ ਉੱਥੇ ਹੀ ਬੈਠੇ ਹੋਏ ਨੇ ਆ ਕੇ। ਜਿਹੜਾ ਇਸਦਾ ਆਸਣ ਸੀ, ਇਹਨੇ ਆਸਣ ਇੱਕ ਬਣਾਇਆ ਸੀ ਕਿ ਗੁਰੂ ਕਲਗੀਧਰ ਆਉਣਗੇ ਇੱਥੇ ਬਹਿਣਗੇ, ਉਸੇ ਥਾਂ ਤੇ ਆ ਕੇ ਬੈਠੇ, ਮੱਥਾ ਟੇਕੇ ਆ। ਕਹਿਣ ਲੱਗੇ ਪਾਤਸ਼ਾਹ ਬੜੀ ਗਰੀਬ ਨਵਾਜ਼ੀ ਕੀਤੀ ਜੇ। ਕਹਿਣ ਲੱਗੇ ਤੂੰ ਸਿੱਖੀ ਨੂੰ ਪਾ ਗਈ, ਤੂੰ ਸਿੱਖੀ ਨੂੰ ਸਮਝ ਗਈ, ਜੇ ਤੂੰ ਅੱਜ ਮਰੀਜ਼ ਛੱਡ ਕੇ ਮੇਰੇ ਵੱਲ ਆ ਜਾਂਦਾ ਤੂੰ ਫੇਲ ਸਾਂ, ਤੈਨੂੰ ਸਿੱਖੀ ਨਹੀਂ ਸੀ ਪ੍ਰਾਪਤ ਹੋਣੀ। ਅੱਜ ਤੂੰ ਗੱਲ ਸਮਝ ਲਈ ਹੈ ਕਿ ਗੁਰੂ ਦੇ ਦਰਸ਼ਨ ਕਿੱਥੋਂ ਕਰਨੇ ਨੇ। ਇਹ ਸ਼ਬਦ ਧਿਆਨ ਦੇਣ ਯੋਗ ਨੇ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ, ਗਰੀਬ ਦੇ ਮੂੰਹ ਚ ਪੈ ਗਿਆ, ਗੁਰੂ ਕੀ ਗੋਲਕ ਵਿੱਚ ਪਹੁੰਚ ਗਿਆ। ਤੁਸੀਂ ਕਿਸੇ ਲੋੜਵੰਦ ਦਾ ਪਰਦਾ ਕੱਜ ਦਿੱਤਾ, ਗੁਰੂ ਨੂੰ ਪਹੁੰਚ ਗਿਆ। ਪਰ ਜਿਸ ਨੇ ਉਸਦੀ ਖਲਕਤ ਤੋਂ ਨਫ਼ਰਤ ਕੀਤੀ ਹੈ ਤੇ ਚਾਹਿਆ ਉਸਦਾ ਕਿਤੋਂ ਦੀਦਾਰ ਹੋ ਜਾਏਗਾ, ਕਿਵੇਂ ਹੋ ਜਾਏਗਾ? ਸਾਹਿਬ ਕਹਿੰਦੇ ਨੇ ਉਸਦਾ ਦੀਦਾਰ ਕਰਨਾ ਤੇ ਉਸਦੀ ਕੁਦਰਤ ਵਿੱਚੋਂ ਕਰੋ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਹੇ ਕੁਦਰਤ ਵਿੱਚ ਵਸਦੇ ਹੋਏ ਨਮਕਾਰ, ਤੇਰਾ ਅੰਤ ਨਹੀਂ ਲਖਿਆ ਜਾਂਦਾ, ਤੇਰਾ ਅੰਤ ਹੀ ਨਹੀਂ ਕਿਤੇ। ਉਹ ਕਹਿੰਦੇ ਨੇ ਲੋਕੀ ਤੇ ਕਹਿ ਰਹੇ ਨੇ ਦਰਸ਼ਨ ਕਿੱਥੋਂ ਕਰਾਂ? ਸਾਹਿਬ ਜੀ ਕਹਿੰਦੇ ਨੇ ਮੈਨੂੰ ਦੱਸੋ ਕਿਹੜਾ ਟਿਕਾਣਾ ਜਿੱਥੇ ਨਮਕਾਰ ਨਹੀਂ। ਹਰ ਇੱਕ ਥਾਂ ਵਿੱਚ ਵਸ ਰਿਹਾ, ਹਰ ਜੀਵ ਵਿੱਚ ਵਸ ਰਿਹਾ। ਜਦੋਂ ਅਸੀਂ ਹਰ ਜੀਵ ਨੂੰ ਰੱਬ ਦਾ ਰੂਪ ਸਮਝਾਂਗੇ, ਇਨਸਾਫ ਤਾਂ ਹੀ ਹੋਵੇਗਾ। ਛੋਟੀ ਜਿਹੀ ਘਟਨਾ ਕਹਿ ਕੇ ਸਮਾਪਤ ਕਰਾਂ। ਇੱਕ ਮਹਾਂਪੁਰਖ ਬਾਰੇ ਮੈਂ ਪੜ੍ਹਿਆ, ਕਹਿੰਦੇ ਨੇ ਜਦੋਂ ਦਰਵਾਜ਼ਾ ਵੀ ਬੰਦ ਕਰਦਾ ਸੀ ਨਾ, ਜੇ ਜ਼ੋਰ ਨਾਲ ਹੋ ਗਿਆ ਤੇ ਦਰਵਾਜ਼ੇ ਕੋਲੋਂ ਖਿਮਾ ਮੰਗਦਾ ਸੀ। ਕਹਿੰਦਾ ਸੀ ਇਸ ਤਰ੍ਹਾਂ ਕਿਤੇ ਮੈਨੂੰ ਚੋਟ ਲੱਗੇ ਕਿੰਨਾ ਦੁੱਖ ਹੋਵੇ। ਦਰਵਾਜ਼ੇ ਵਿੱਚ ਵੀ ਰੱਬ ਵਸਦਾ ਨਜ਼ਰ ਆਉਂਦਾ। ਜਦੋਂ ਜੋੜਾ ਵੀ ਪੁਰਾਣਾ ਸੁੱਟਣ ਲੱਗਦਾ ਸੀ ਤੇ ਗੱਲ ਕਹਿੰਦਾ ਸੀ, ਕਹਿੰਦਾ ਸੀ ਇੰਨਾ ਚਿਰ ਤੈਨੂੰ ਹੰਡਾਇਆ, ਪਤਾ ਨੀ ਮੇਰੇ ਪੈਰ ਤੇਰੇ ਯੋਗ ਹੈ ਸਨ ਕਿ ਨਹੀਂ। ਅਸੀਂ ਤੇ ਜੁੱਤੀ ਪਸੰਦ ਕਰਨੇ ਆ ਨਾ, ਪਰ ਉਹ ਕਹਿੰਦਾ ਸੀ ਪੈਰ ਪਤਾ ਨੀ ਇਸ ਯੋਗ ਹੈ ਕਿ ਨਹੀਂ।
ਪਰ ਹੇ ਜੋੜੇ ਤੂੰ ਮੇਰਾ ਸਾਥ ਦਿੱਤਾ। ਮਰਨ ਲੱਗਾ ਆਪਣੀਆਂ ਸਵਾਰੀ ਆਪਣੇ ਘੋੜੇ ਨੂੰ ਧੰਨਵਾਦ ਦੇ ਰਿਹਾ ਸੀ ਕਿ ਮੈਂ ਪਤਾ ਨੀ ਤੇਰੀ ਸੇਵਾ ਕਰ ਸਕਿਆ ਕਿ ਨਹੀਂ, ਤੂੰ ਮੇਰਾ ਬੜਾ ਸਾਥ ਦਿੱਤਾ। ਜਦੋਂ ਇਸ ਤਰ੍ਹਾਂ ਸ਼ੁਕਰ ਨਾਲ ਭਰ ਜਾਵਾਂਗੇ ਹਰ ਜੀਵ ਪ੍ਰਤੀ, ਉਸ ਵੇਲੇ ਮੈਂ ਸਮਝਦਾ ਦਰਸ਼ਨ ਹੋ ਗਏ, ਸਾਡਾ ਸਮਾਂ ਸਫਲ ਹੋ ਗਿਆ। ਸਾਹਿਬ ਜੀ ਕਹਿੰਦੇ ਨੇ ਹੇ ਨਿਰੰਕਾਰ ਬਖਸ਼ਿਸ਼ ਕਰੋ, ਮੈਨੂੰ ਦਰਸ਼ਨਾਂ ਦੀ ਦਾਤ ਦਿਓ। ਤੁਹਾਡੇ ਦਰਸ਼ਨ ਹੋ ਜਾਣ ਤੇ ਹੁਣ ਕਿਸ ਢੰਗ ਨਾਲ ਸਮੁੱਚੇ ਬ੍ਰਹਿਮੰਡ ਨੂੰ ਤੱਕੀਏ, ਨਿਰੰਕਾਰ ਦੇ ਦਰਸ਼ਨ ਹੁੰਦੇ ਨੇ। ਵਾਹਿਗੁਰੂ ਬਖਸ਼ਿਸ਼ ਕਰਨ, ਸਾਡੀ ਦ੍ਰਿਸ਼ਟੀ ਵਿਸ਼ਾਲ ਹੋਵੇ, ਫਿਰ ਜਦੋਂ ਤੱਕਾਂਗੇ ਉਸੇ ਦੇ ਦਰਸ਼ਨ ਨੇ, ਫਿਰ ਸਾਡਾ ਸਮਾਂ ਸਫਲ ਹੋਵੇਗਾ, ਪਲ ਪਲ ਸਫਲ ਹੋਵੇਗਾ। ਇਹ ਨਹੀਂ ਕਿ ਦੋ ਘੜੀਆਂ ਜਿਹੜੀਆਂ ਸੰਗਤ ਵਿੱਚ ਬੈਠੇ ਉਹ ਹੀ ਸਫਲ ਹੋਣਗੀਆਂ, ਨਹੀਂ। ਕਿਰਤਕਾਰ ਕਰਦੇ ਆ, ਹਰ ਥਾਂ ਤੇ ਆਉਂਦਿਆਂ ਜਾਂਦਿਆਂ ਸਾਡਾ ਟਾਈਮ ਫਿਰ ਗੁਰੂ ਲੇਖੇ ਲੱਗੇਗਾ, ਸਮਾਂ ਸਫਲ ਹੋਵੇਗਾ। ਔਰ ਜਿਹੜਾ ਕਾਲ ਨੂੰ ਸਫਲ ਕਰੇ ਅਕਾਲ ਨਾਲ ਜੁੜ ਜਾਂਦਾ, ਜਿਹੜਾ ਕਾਲ ਨੂੰ ਨਿਸਫਲ ਕਰਵਾਉਂਦਾ ਕਾਲ ਉਸ ਨੂੰ ਖਾ ਜਾਂਦਾ। ਇੱਥੋਂ ਵਿਚਾਰ ਅਸੀਂ ਆਰੰਭ ਕੀਤਾ ਸੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀ ਨੂੰ ਪੁੱਲਾਂ ਦੀ ਖਿਮਾ, ਗੁਰੂ ਪਾਤਸ਼ਾਹ ਦੀ ਮਤ ਅਨੁਸਾਰ ਕੋਈ ਸੁਣਿਆ ਹੋਵੇ ਜ਼ਰੂਰ ਹਿਰਦੇ ਚ

ਅੱਧੀ ਰਾਤ ਦਾ ਵਕਤ ਸੀ, ਸਾਰੀ ਦੁਨੀਆਂ ਆਰਾਮ ਪੇ ਕਰਦੀ ਸੀ, ਲੇਕਿਨ ਆਗਰੇ ਤੋਂ ਆਇਆ ਹੋਇਆ ਭਾਈ ਨੰਦ ਲਾਲ ਬਹੁਤ ਪਰੇਸ਼ਾਨ ਸੀ। ਉਹ ਹਰ ਵੇਲੇ ਚਾਹੁੰਦਾ ਸੀ ਕਿ ਮੈਂ ਗੁਰੂ ਨੂੰ ਕਿਵੇਂ ਮਿਲਾਂ, ਗੁਰੂ ਸੱਚੇ ਪਾਤਸ਼ਾਹ ਤੱਕ ਪਹੁੰਚ ਕਿਵੇਂ ਕਰਾਂ, ਲੇਕਿਨ ਉਸਦਾ ਕੋਈ ਸਾਧਨ ਨਹੀਂ ਬਣਦਾ ਸੀ। ਆਖਿਰ ਪਰੇਸ਼ਾਨ ਹੋ ਕੇ ਉਹ ਅੱਧੀ ਰਾਤ ਨੂੰ ਆਪਣੇ ਘਰੋਂ ਨਿਕਲ ਤੁਰਿਆ। ਗਲੀ ਵਿਚ ਤੁਰਿਆ ਜਾਂਦਾ, ਸੱਜੇ ਖੱਬੇ ਵੇਖਦਾ ਵੇਖਦਾ ਇਹ ਸਤਿਗੁਰਾਂ ਦੀ ਆਰਾਮਗਾਹ ਤੱਕ ਪਹੁੰਚ ਗਿਆ। ਉੱਥੇ ਜਾ ਕਿਸਨੇ ਵੇਖਿਆ, ਮੈਨੂੰ ਕੋਈ ਵੇਂਦਾ ਨਾ ਹੋਵੇ, ਸੱਜੇ ਵੇਖ ਲਿਆ, ਖੱਬੇ ਵੇਖ ਲਿਆ, ਪਛਾਣ ਤੱਕ ਲਿਆ, ਅਗਾਂਹ ਵੇਖ ਲਿਆ। ਜਦੋਂ ਇਸ ਨੂੰ ਯਕੀਨ ਹੋ ਗਿਆ ਕਿ ਮੈਨੂੰ ਕੋਈ ਵੇਖ ਨਹੀਂ ਰਿਹਾ, ਤਾਂ ਇਸਨੇ ਸਤਿਗੁਰਾਂ ਦੇ ਆਰਾਮ ਗਾਹ ਵੱਲ ਉੱਪਰ ਨੂੰ ਮੂੰਹ ਕਰਕੇ ਆਵਾਜ਼ ਮਾਰਤੀ, ਕਹਿਣ ਲੱਗਾ

ਗੂੰਜ ਗਈ। ਇਸ ਨੇ ਸੋਚਿਆ ਸਤਿਗੁਰੂ ਆਰਾਮ ਪੈ ਕਰਦੇ ਨੇ, ਸੋ ਰਹੇ ਹੋਣਗੇ, ਪਰ ਇਸ ਨੂੰ ਇਹ ਨਹੀਂ ਪਤਾ ਕਿ ਸਤਿਗੁਰੂ ਜਾਗਤਾ, ਸਤਿਗੁਰ ਹਰ ਵੇਲੇ ਬੇਦਾਰ ਹੈ। ਬਾਣੀ ਗੁਰੂ ਜੀ ਕਹਿੰਦੇ ਨੇ ਸਤਿਗੁਰ ਜਾਗਤਾ ਹੈ ਦਿਓ। ਇੰਨੇ ਚਿਰ ਨੂੰ ਇਸਨੇ ਫਿਰ ਆਵਾਜ਼ ਮਾਰ ਦਿੱਤੀ, ਕਹਿਣ ਲੱਗਾ

ਇਹਦਾ ਹੋਕਾ ਸੁਣ ਕੇ ਸੱਚੇ ਪਾਤਸ਼ਾਹ ਜੀ ਨੇ ਤਾਕੀ ਖੋਲ ਦਿੱਤੀ। ਥੱਲੇ ਨੂੰ ਵੇਖਿਆ, ਇੱਕ ਬਹੁਤ ਹੀ ਸਰੂ ਕੱਦਾ ਬਜ਼ੁਰਗ ਬੰਦਾ ਖਲੋਤਾ ਹੈ। ਉਸ ਵੱਲ ਮੂੰਹ ਕਰ ਕਹਿਣ ਲੱਗੇ ਸੱਚੇ ਪਾਤਸ਼ਾਹ, ਦਿਲਫਰੋਸ਼ ਕੀ ਦਾਮ ਰੱਖਿਆ ਈ, ਕੀ ਕੀਮਤ ਰੱਖੀ ਹੈ, ਦਿਲ ਦਾ ਮੁੱਲ ਕੀ ਰੱਖਿਆ ਈ। ਇਹਨਾਂ ਨੂੰ ਕਹਿੰਦੇ ਸਤਿਗੁਰਾਂ ਦੇ, ਇਸ ਨੇ ਇੱਕ ਹੋਕਾ ਫਿਰ ਦੇ ਦਿੱਤਾ।

ਸਤਿਗੁਰੂ ਆਖਣ ਲੱਗੇ ਮੈਂ ਮੁੱਲ ਪੁੱਛਿਆ ਈ, ਦਾਮ ਪੁੱਛਿਆ ਈ, ਕੀਮਤ ਕੀ ਰੱਖੀ ਹੈ। ਆਖਣ ਲੱਗਾ ਬੜਾ ਸੋਚ ਕੇ, ਬੜਾ ਸਮਝ ਕੇ, ਬੜਾ ਦਿਮਾਗ ਆਪਣਾ ਲਗਾ ਕੇ ਕਹਿਣ ਲੱਗਾ ਜੀ, ਮੇਰੇ ਦਿਲ ਦੀ ਕੀਮਤ ਹੈ ਯਕ ਨਿਗਾਹ ਜਾਂ ਫਜ਼ਾਇਸ਼ ਬਸ ਬਵਾ ਦਰਕਾਰ ਏ ਮਾਂ। ਸੱਚੇ ਪਾਤਸ਼ਾਹ ਕਹਿਣ ਲੱਗੇ ਹੈ ਏਦਾਂ ਦੀ ਬਾਤ ਹੈ। ਸਤਿਗੁਰੂ ਨੇ ਅੰਤਰਜਾਮੀ ਸਤਿਗੁਰੂ ਨੇ ਵੇਖ ਲਿਆ ਕੀਮਤ ਬਹੁਤ ਹੈ, ਮੁੱਲ ਵਾਧੂ ਰੱਖ ਦਿੱਤਾ ਹੈ, ਲੇਕਿਨ ਜਿਨਸ ਔਰ ਪਦਾਰਥ ਏਡਾ ਕੀਮਤ ਨੇ। ਤਾਕੀ ਬੰਦ ਕਰਦਿਆਂ ਕਰਦਿਆਂ ਹੌਲੀ ਦੇ ਆਖਣ ਲੱਗੇ ਨੰਦ ਲਾਲ, ਦਰਮਿਆਨੇ ਮਾਓ ਤੂੰ ਸੌਦਾ ਨਵੇਂ ਸ਼ਬਦ, ਤੇਰੇ ਤੇ ਮੇਰੇ ਵਿਚਕਾਰ ਸੌਦਾ ਨਹੀਂ ਹੋ ਸਕਣਾ। ਤਾਕੀ ਬੰਦ ਹੋ ਗਈ। ਭਾਈ ਨੰਦ ਲਾਲ ਮੱਥੇ ਤੇ ਹੱਥ ਮਾਰ ਕੇ ਆਪਣੀ ਆਰਾਮ ਗਾਹ ਵੱਲ ਨੂੰ ਵਾਪਸ ਆ ਗਿਆ। ਸਤਿਗੁਰੂ ਆਖਣ ਲੱਗੇ ਕੱਲ ਨੂੰ ਆਵੇਗਾ, ਜ਼ਰੂਰ ਆਵੇਗਾ, ਬਿੱਲ ਜ਼ਰੂਰ ਆਵੇਗਾ। ਕੱਲ ਆ ਗਿਆ। ਇਹ ਫਿਰ ਅੱਧੀ ਰਾਤ ਨੂੰ ਉੱਠ ਕੇ ਉਸੇ ਪਰੇਸ਼ਾਨੀ ਦੀ ਹਾਲਤ ਵਿੱਚ ਆ ਕੇ ਸੱਚੇ ਪਾਤਸ਼ਾਹ ਵੱਲ ਕਹਿਣ ਲੱਗੇ

ਸਤਿਗੁਰਾਂ ਨੇ ਚੜ੍ਹ ਤੱਕ ਹੀ ਖੋਲ ਦਿੱਤੀ। ਆਖਣ ਲੱਗੇ ਦਿਲ ਫਰੋਸ਼, ਅੱਜ ਕੁਝ ਕੀਮਤ ਘੱਟ ਕੀਤੀ ਹੈ, ਕੁਝ ਮੁੱਲ ਘਟਾਇਆ ਜਾਂ ਕੱਲ ਵਾਲਾ ਹੀ ਹੈ। ਆਖਣ ਲੱਗਾ ਜੀ, ਕਿਉਂਕਿ ਜਿਨਸ ਵੀ ਹੋਈ ਹੈ, ਪਦਾਰਥ ਵੀ ਹੋਈ ਹੈ, ਵਸਤੂ ਵੀ ਹੋਈ ਹੈ, ਇਸ ਲਈ ਮੁੱਲ ਵੀ ਰੱਖਿਆ ਹੈ। ਲੇਕਿਨ ਸਤਿਗੁਰੂ ਕਹਿਣ ਲੱਗੇ, ਲੇਕਿਨ ਦਾ ਕਿਆ ਮਤਲਬ, ਕੁਝ ਇਹਦੇ ਵਿੱਚ ਰੂਹ ਰਹਿਤ ਹੈ। ਆਖਣ ਲੱਗਾ ਹਾਂ ਜੀ, ਇੰਨੀ ਹੈ ਜਿਹੜੀ ਉਹਦੀ ਅਵਸਥਾ ਹੈ, ਜਿਹੜੀ ਉਹਦੀ ਹਾਲਤ ਹੈ। ਉਸਨੇ ਆਪ ਆਖੀ, ਕਹਿਣ ਲੱਗਾ ਮਹਾਂਭੂਤਾਂ ਦੇ ਉੱਚੇ

ਲਿਬੜੇ ਲਿਥੜੇ ਸਤਪੁਰਾ ਨੇ ਯਾਦ ਕੀਤਾ ਹੈ ਧੰਨ ਪਾਕ ਬੁਲਾਇਆ ਬਹੁਤ ਖੁਸ਼ਕਿਸਮਤੀ ਉਸੇ ਤਰ੍ਹਾਂ ਆ ਗਏ ਸਤਪੁਰਾਂ ਦੋ ਕਦਮ ਅੱਗੇ ਹੋ ਕੇ ਆਪਣੀ ਛਾਤੀ ਨਾਲ ਲਾ ਕੇ ਆਖਿਆ ਨੰਦ ਲਾਲ ਮਨ ਸਾਫ ਹੋ ਗਿਆ ਦਿਲ ਸਾਫ ਹੋ ਗਿਆ ਹੈ ਦਿਲ ਤੁਪ ਗਿਆ ਹੈ ਦਿਲ ਪਵਿੱਤਰ ਹੋ ਗਿਆ ਹੈ ਦਿਲ ਪਾਕੀਜ਼ਾ ਹੋ ਗਿਆ ਹੈ ਇੱਥੋਂ ਤੱਕ ਕਿ ਦਿਲ ਹੁਣ ਪੁਨੀਤ ਹੋ ਗਿਆ ਹੈ ਤੂੰ ਤੇ ਮੈਂ ਇੱਕ ਹੀ ਬਾਤ ਹੋ ਗਈ ਹੈ ਹਾਂ ਹਾਂ ਹਾਂ ਸਤਿਗੁਰੂ ਤੁਸੀਂ ਕਿੱਥੇ ਤੇ ਮੈਂ ਕਿੱਥੇ ਆਖਣ ਲੱਗੇ ਤੂੰ ਤੇ ਮੈਂ ਹੁਣ ਇੱਕੋ ਜੋਤ ਹੋ ਗਏ ਹਾਂ ਫਿਰ ਭਾਈ ਸਾਹਿਬ ਜੀ ਆਖਣ ਲੱਗੇ ਹੇ ਮਾਲਕ ਤੇਰੀ ਨਿਗਾਹ ਦਾ ਮੈਂ ਧੰਨਵਾਦੀ ਹਾਂ ਤੁਹਾਡੀ ਮਿਹਰ ਦਾ ਮੈਂ ਧੰਨਵਾਦੀ ਹਾਂ ਮੇਰੇ ਤੇ ਜੋ ਕਰਮ ਕੀਤਾ ਉਹਦੇ ਲਈ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ ਲੇਕਿਨ ਤੁਸੀਂ ਸਮੁੰਦਰ ਹੋ ਸ਼ੋ ਸਾਗਰ ਹੋ ਤੇ ਸਾਗਰ ਦਾ ਕੋਈ ਪਾਰਾਵਾਰ ਨਹੀਂ ਹੁੰਦਾ ਇਹ ਠੀਕ ਹੈ ਮੈਨੂੰ ਤੁਸੀਂ ਆਪਣਾ ਰੂਪ ਬਣਾ ਲਿਆ ਹੈ ਲੇਕਿਨ ਮੈਂ ਤੇ ਏਦਾਂ ਦੀ ਬਾਤ ਹੈ ਤੁਸੀਂ ਸ਼ੋ ਸਾਗਰ ਹੋ ਮੈਂ ਵਿੱਚ ਇੱਕ ਲਹਿਰ ਹਾਂ ਸਤਿਗੁਰੂ ਕਹਿਣ ਲੱਗੇ ਤੂੰ ਮੇਰਾ ਰੂਪ ਹੈ ਆਖਣ ਲੱਗਾ ਜੀ ਠੀਕ ਹੈ ਲੇਕਿਨ ਇੱਕ ਗੱਲ ਯਕੀਨਨ ਹੈ ਕਿ ਸਮੁੰਦਰ ਵਿੱਚ ਹੀਰੇ ਬਣ ਸਕਦੇ ਨੇ ਮੋਤੀ ਬਣ ਸਕਦੇ ਲਾਲ ਪੈਦਾ ਹੋ ਸਕਦੇ ਨੇ ਪਰ ਕਦੀ ਥਾਲੀ ਦੇ ਪਾਣੀ ਵਿੱਚ ਵੀ ਇਸ ਹੋ ਸਕਦਾ ਹੈ ਸਤਿਗੁਰੂ ਨੇ ਇਸ ਨੂੰ ਜੋ ਬਣਾਉਣਾ ਸੀ ਐਨ ਪਵਿੱਤਰ ਬਣਾਉਣਾ ਸੀ ਉਹ ਬਣਾ ਦਿੱਤਾ ਤੇ ਛਾਤੀ ਨਾਲ ਲਾ ਲਿਆ ਲੇਕਿਨ ਸਤਿਗੁਰਾਂ ਦੇ ਬਗਲਗੀਰ ਹੋਇਆ

ਰਾਗ ਤੁਖਾਰੀ ਹੈ। ਤੁਖਾਰੀ ਇੱਕ ਅਲਪ ਪ੍ਰਸਿੱਧ ਰਾਗਾਂ ਦੇ ਵਰਗ ਦਾ ਰਾਗ ਹੈ। ਭਾਰਤੀ ਸੰਗੀਤ ਦੇ ਪੁਰਾਤਨ, ਮੱਧਕਾਲੀਨ ਜਾਂ ਆਧੁਨਿਕ ਕਿਸੇ ਗ੍ਰੰਥ ਵਿੱਚ ਵੀ ਇਸ ਰਾਗ ਦਾ ਉਲੇਖ ਨਹੀਂ ਮਿਲਦਾ, ਅਤੇ ਨਾ ਹੀ ਕਿਸੇ ਘਰਾਣੇਦਾਰ ਗਾਇਕ ਵਾਦਕਾਂ ਕੋਲੋਂ ਇਸ ਰਾਗ ਦੀਆਂ ਨਾਦ ਲਹਿਰਾਂ ਕਦੇ ਕੰਨ ਗੋਚਰ ਹੋਈਆਂ ਹਨ। ਵਿਦਵਾਨਾਂ ਦਾ ਵਿਚਾਰ ਹੈ ਕਿ ਇਸ ਰਾਗ ਦੀ ਰਚਨਾ ਗੁਰੂ ਨਾਨਕ ਸਾਹਿਬ ਨੇ ਕੀਤੀ। ਮੱਧਕਾਲੀ ਧਾਰਮਿਕ ਗ੍ਰੰਥਾਂ ਵਿੱਚ ਕਿਤੇ ਵੀ ਇਸ ਰਾਗ ਦਾ ਉਲੇਖ ਨਹੀਂ ਆਇਆ। ਇਸ ਰਾਗ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਉਪਲਬਧ ਹੈ। ਗੁਰੂ ਸਾਹਿਬਾਨ ਦੀ ਭਾਰਤੀ ਸੰਗੀਤ ਪੱਧਤੀ ਨੂੰ ਇਹ ਰਾਗ ਇੱਕ ਅਨੁਪਮ ਦੇਣ ਹੈ। ਉਂਝ ਤੁਖਾਰੀ ਦਾ ਰੂਪ ਖਾਮੋਸ਼, ਚੁੱਪ ਬੈਠਾ ਜੋਗੀ ਅਤੇ ਸੁਭਾਅ ਵਿੱਚ ਵਿਛੋੜੇ ਦੀ ਕਸਕ ਹੈ, ਪਰ ਗੁਰੂ ਸਾਹਿਬਾਨ ਨੇ ਤੁਖਾਰੀ ਦੀ ਸਾਰੀ ਬਾਣੀ ਛੰਤਾਂ ਵਿੱਚ ਰਚ ਕੇ ਮਿਲਾਪ ਦਾ ਸੁੱਖ ਪੈਦਾ ਕੀਤਾ ਹੈ। ਇਸ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਬਾਰਾਂਵਾਂ ਜੋ ਵਿਯੋਗ ਦੀ ਰਚਨਾ ਹੈ ਅਤੇ ਛੰਤ ਵਿੱਚ ਹੋਣ ਕਾਰਨ ਸੰਯੋਗ ਸ਼ਿੰਗਾਰ ਵੀ ਹੈ। ਇਸ ਰਾਗ ਵਿੱਚ ਭਗਤਾਂ ਦੀ ਬਾਣੀ ਨਹੀਂ ਹੈ। ਰਾਗ ਤੁਖਾਰੀ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਨਿਸ਼ਾਦ, ਗੰਧਾਰ ਕੋਮਲ ਅਤੇ ਮੱਧਮ ਤੀਬਰ ਲੱਗਦਾ ਹੈ। ਆਰੋਹ ਵਿੱਚ ਰਿਸ਼ਵਤ ਅਤੇ ਦੈਵਤ ਵਰਜਿਤ ਹਨ। ਵਾਦੀ ਸਵਰ ਪੰਚਮ ਅਤੇ ਸੰਵਾਦੀ ਸ਼ੜਜ ਹੈ। ਇਸ ਦਾ ਗਾਇਨ ਸਮਾਂ ਹੈ ਦਿਨ ਦਾ ਚੌਥਾ ਪਹਿਰ। ਸ਼ਬਦ ਵਿੱਚ ਇਸ ਰਾਗ ਦਾ ਗਾਇਨ ਕਰ ਰਹੇ ਹਨ ਪ੍ਰੋਫੈਸਰ ਕਰਤਾਰ ਸਿੰਘ ਜੀ। ਸ਼ਬਦ ਦੀ ਪਹਿਲੀ ਤੁਕ ਹੈ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਅਤੇ ਦੂਜਾ ਸ਼ਬਦ ਘੋਲ ਘੁਮਾਈ ਲਾਲਨਾ ਗੁਰ ਮਨ ਦੀਨਾ ਪ੍ਰਿੰਸੀਪਲ ਬਲਦੇਵ ਸਿੰਘ ਜੀ। ਪਹਿਲਾ ਸ਼ਬਦ ਸਰਵਣ ਕਰੋ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ।

ਉਹਨਾਂ ਮੂਰਖਾਂ ਨੇ ਇਹ ਨਾ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਭਲੇ ਵਾਸਤੇ ਲੜਦੇ ਨੇ, ਸਗਾਂ ਇਹ ਲੋਕ ਗੁਰੂ ਸਾਹਿਬਾਂ ਦੇ ਨਾਲ ਲੜਾਈ ਛੇੜ ਬੈਠੇ। ਲੜਾਈਆਂ ਤੇ ਪਹਿਲਾਂ ਵੀ ਹੋਈਆਂ,

ਉਸਨੇ ਕੁਰਾਨ ਸ਼ਰੀਫ ਦੀ ਕਸਮ ਖਾਧੀ। ਪਹਾੜੀ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਕਸਮ ਖਾਧੀ ਏ ਇਹ ਸਾਡੇ ਤੇ ਹਮਲਾ ਨਹੀਂ ਕਰਨਗੇ। ਪਰ ਗੁਰੂ ਸਾਹਿਬਾਂ ਨੇ ਕਿਹਾ ਇਹਨਾਂ ਤੇ ਭਰੋਸਾ ਨਾ ਕਰੋ, ਇਹਨਾਂ ਕਸਮਾਂ ਤੋੜਨੀਆਂ ਨੇ, ਸਾਡੇ ਤੇ ਹਮਲਾ ਜ਼ਰੂਰ ਕਰਨਾ। ਇਸ ਤਰ੍ਹਾਂ ਕਰਦੇ ਹਾਂ

ਇਸ ਕੌਮ ਦੀ ਸੇਵਾ ਕਰਦਿਆਂ ਮਰਨਾ ਅਸਲ ਵਿਚ ਜੀਵਨ ਹੈ। ਪਰ ਹੁਣ ਇਹ ਨਹੀਂ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਸ ਪਾਸੇ। ਪਤਾ ਲੱਗ ਚੁੱਕਾ ਹੈ, ਆਨੰਦਪੁਰ ਸਾਹਿਬ ਦਾ ਕਿਲਾ ਗੁਰੂ ਸਾਹਿਬਾਂ ਨੇ ਛੱਡ ਦਿੱਤਾ, ਕਿਉਂਕਿ ਸਿੱਖਾਂ ਨੇ ਬੜਾ ਜ਼ੋਰ ਪਾਇਆ ਕਿਲਾ ਛੱਡਣ ਵਾਸਤੇ। ਕਿਲਾ ਛੱਡਿਆ, ਜਿਨ੍ਹਾਂ ਕੁਰਾਨ ਸ਼ਰੀਫ ਦੀ ਕਸਮ ਖਾਧੀ ਉਨ੍ਹਾਂ ਕਸਮਾਂ ਤੋੜ ਦਿੱਤੀਆਂ, ਜਿਨ੍ਹਾਂ ਆਟੇ ਦੀ ਗਊ ਬਣਾ ਕੇ ਕਸਮ ਖਾਧੀ ਉਨ੍ਹਾਂ ਵੀ ਕਸਮਾਂ ਤੋੜ ਦਿੱਤੀਆਂ, ਗੁਰੂ ਸਾਹਿਬਾਂ ਦੇ ਕਾਫਲੇ ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੇ ਵਿੱਚ ਗੁਰੂ ਸਾਹਿਬਾਂ ਦਾ ਬੜਾ

ਉੱਥੋਂ ਤੁਰੇ ਮਾਛੀਵਾੜੇ ਆਏ ਮਾਛੀਵਾੜੇ ਤੋਂ ਚੱਲੇ ਕਈ ਜਗ੍ਹਾ ਹੁੰਦੇ ਸਾਹਿਬ ਜੀ ਜਗ੍ਹਾ ਜਗ੍ਹਾ ਠਹਿਰਦੇ ਲੱਖੀ ਜੰਗਲ ਪਹੁੰਚੇ ਸੰਗਤਾਂ ਗੁਰੂ ਕਾ ਜਸ ਗੁਰੂ ਕੇ ਦਰਸ਼ਨ ਕਰਨ ਵਾਸਤੇ ਫਿਰ ਆਉਣ ਲੱਗ ਪਈਆਂ ਉਹੋ ਹੀ ਰੌਣਕਾਂ ਫਿਰ ਲੱਗ ਗਈਆਂ ਪੁੱਤਰਾਂ ਦੇ ਸ਼ਹੀਦ ਹੋਣ ਦਾ

ਹੋਰ ਪੱਕਾ ਕਰ ਦਿੱਤਾ ਹੈ ਆਪਣਾ ਖੂਨ ਦੇ ਕੇ। ਸਮਾਂ ਬੀਤਿਆ, ਗੁਰੂ ਸਾਹਿਬ ਜੀ ਹੁਣ ਕੋਟ ਕਪੂਰੇ ਪਹੁੰਚੇ। ਸਾਹਿਬਾਂ ਨੂੰ ਪਤਾ ਲੱਗਾ ਸਰਹੰਦ ਦਾ ਨਵਾਬ ਵਜ਼ੀਰ ਖਾਨ 5000 ਫੌਜ ਲੈ ਕੇ ਪਿੱਛਾ ਕਰਦਾ ਆ ਰਿਹਾ ਹੈ, ਤਾਂ ਗੁਰੂ ਸਾਹਿਬਾਂ ਨੇ ਕਪੂਰੇ ਨੂੰ ਕਿਹਾ, ਕਪੂਰਿਆ ਸਾਡੇ ਪਿੱਛੇ ਵਜ਼ੀਰ ਖਾਨ 5000 ਦੇ ਕਰੀਬ ਫੌਜ ਲੈ ਕੇ ਆ ਰਿਹਾ ਹੈ, ਤੂੰ ਆਪਣਾ ਕਿਲਾ ਦੇ ਤਾਂ ਕਿ ਇੱਥੇ ਅਸੀਂ ਉਹਦੇ ਨਾਲ ਦੋ ਹੱਥ ਕਰ ਲਈਏ। ਕਪੂਰਾ ਅਖਵਾਂਦਾ ਗੁਰੂ ਦਾ ਸਿੱਖ ਹੈ, ਪਰ ਔਖਾ ਸਮਾਂ ਦੇਖਿਆ ਤਾਂ ਇਹ ਵੀ ਮੂੰਹ ਫੇਰ ਗਿਆ। ਕਹਿਣ ਲੱਗਾ, ਮਹਾਰਾਜ ਮੁਗਲਾਂ ਦਾ ਰਾਜ, ਮੈਨੂੰ ਮੁਗਲਾਂ ਕੋਲੋਂ ਡਰ ਲੱਗਦਾ ਹੈ, ਜੇ ਤੁਹਾਨੂੰ ਕਿਲਾ ਦਿੱਤਾ ਤੇ ਮੁਗਲ ਮੈਨੂੰ ਖਤਮ ਕਰ ਦੇਣੀ, ਵਜ਼ੀਰ ਮੈਨੂੰ ਖਤਮ ਕਰ ਦੇਵੇਗਾ, ਬਾਦਸ਼ਾਹ ਮੈਨੂੰ ਸਜ਼ਾ ਦੇਵੇਗਾ। ਤਾਂ ਗੁਰੂ ਸਾਹਿਬਾਂ ਨੇ ਕਿਹਾ, ਜਿਨ੍ਹਾਂ ਦੇ ਮਨ ਵਿੱਚ ਡਰ ਹੈ ਉਹਨਾਂ ਦੀ ਸਾਨੂੰ ਲੋੜ ਨਹੀਂ। ਅੱਜ ਵੀ ਇਹੋ ਜਿਹੇ ਲੋਕ ਆਏ ਨੇ ਜਿਹੜੇ ਦੁਨੀਆਂ ਦੇ ਸੁੱਖ ਬਦਲੇ ਪਤਤ ਹੁੰਦੇ ਨੇ, ਸਿੱਖੀ ਛੱਡਦੇ ਨੇ, ਅੰਮ੍ਰਿਤ ਤੋਂ ਦੂਰ ਨੇ, ਪਰ ਜਿਹੜੇ ਇਨਸਾਨ ਆਪਣੇ ਧਰਮ ਵਿੱਚ ਪੱਕੇ ਨਹੀਂ, ਆਪਣੇ ਗੁਰੂ ਦੇ ਉਪਦੇਸ਼

ਜਿਹੜਾ ਇਸ ਇਲਾਕੇ ਦੀ ਸਾਨੂੰ ਜਾਣਕਾਰੀ ਦੇਵੇ। ਲਿਖਿਆ ਕਿ ਕਪੂਰੇ ਨੇ ਅੰਮ੍ਰਿਤ ਵੀ ਛਕਿਆ, ਪਰ ਗੁਰੂ ਸਾਹਿਬ ਜੀ ਹੁਣ

ਮੁਕਤਸਰ ਕਰਕੇ ਯਾਦ ਕਰਦੀਆਂ ਨੇ। ਮੁਕਤਸਰ ਸਾਹਿਬ ਜਿੱਥੇ ਹੁਣ 40 ਮੁਕਤੀਆਂ ਦੀ ਯਾਦ ਵਿੱਚ ਪਵਿੱਤਰ ਗੁਰਦੁਆਰਾ ਸਾਹਿਬ ਬਣਿਆ ਹੋਇਆ। ਕਾਬ ਕਹਿੰਦੇ ਨੇ ਜਿੱਥੇ ਪਾਣੀ ਹੋਵੇ। ਇਸ ਜਗ੍ਹਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚੇ। ਭਾਈ ਮਾਨ ਸਿੰਘ, ਮਾਈ ਭਾਗੋ ਅਤੇ ਉਹ ਜਿਨ੍ਹਾਂ ਲਿਖ ਕੇ ਦਿੱਤਾ ਸੀ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨੇ। ਕੁਝ ਹੋਰ ਪਤਵੰਤੇ ਗੁਰੂ ਸਾਹਿਬਾਂ ਨੂੰ ਲੱਭਦੇ ਲੱਭਦੇ ਇਸ ਜਗ੍ਹਾ ਆ ਪਹੁੰਚੇ ਨੇ। ਦਰਸ਼ਨ ਕੀਤੇ, ਨਮਸਕਾਰ ਕੀਤੇ, ਸਾਰਿਆਂ ਨੇ ਆਪਣੀਆਂ ਆਪਣੀਆਂ ਸਲਾਹਾਂ ਪੇਸ਼ ਕੀਤੀਆਂ। ਕੁਛ ਕੁ ਨੇ ਕਿਹਾ, ਮਹਾਰਾਜ ਇਹ ਭੁੱਲ ਗਏ ਨੇ, ਇਹਨਾਂ ਨੂੰ ਖਿਮਾ ਕਰ ਦਿਓ ਜੋ ਇਹਨਾਂ ਬਦਾਵਾ ਲਿਖ ਕੇ ਦਿੱਤਾ। ਗੁਰੂ ਸਾਹਿਬਾਂ ਦੇ ਚਿਹਰੇ ਤੇ ਇੱਕ ਰੰਗ ਆਇਆ, ਇੱਕ ਗਿਆ, ਅੱਖਾਂ ਵਿੱਚ ਲਾਲੀ, ਚਿਹਰੇ ਤੇ ਜਲਾਲ। ਸਾਹਿਬਾਂ ਕਿਹਾ, ਮੇਰੀ ਕਿਸੇ ਨਾਲ ਲੜਾਈ ਨਹੀਂ, ਮੈਂ ਲੜਦਾ ਜ਼ੁਲਮ ਦੇ ਨਾਲ। ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਮੈਂ ਕਿਰਪਾਨ ਫੜੀ। ਮੇਰੇ ਬਾਪੂ ਨੇ, ਅਕਾਲ ਪੁਰਖ ਨੇ ਜੰਗ ਮੰਡੇ ਜ਼ੁਲਮ ਦੇ ਖਿਲਾਫ। ਜਿਨ੍ਹੇ ਸੇਵਾ ਕਰਨੀ ਉਹ ਮੈਦਾਨ ਵਿੱਚ ਨਿਤਰੇ। ਜਿਨ੍ਹਾਂ ਨੂੰ ਜਾਨਾਂ ਪਿਆਰੀਆਂ ਨੇ ਉਹ ਆਪਣੇ ਘਰਾਂ ਨੂੰ ਜਾਣ।

ਹੱਡੀਆਂ ਦਾ ਮਜ਼ਬੂਤ ਕਮਰ ਕੱਸਾ ਕੀਤਾ ਇਹ ਹੈ ਭਾਈ ਮਾਨ ਸਿੰਘ ਮਿਆਨ ਵਿੱਚੋਂ ਕਿਰਪਾਨ ਖਿੱਚੀ ਜਕਾਰਾ ਛੱਡਿਆ ਲਕੀਰ ਮਾਰੀ ਲਕੀਰ ਟੱਪੀ ਤੇ ਵੰਗਾਰ ਕੇਕਿਆ ਭਾਈ ਮੈਨੂੰ ਅੱਜ ਗੁਰੂ ਦੇ ਹੁਕਮ ਦਾ ਪਤਾ ਲੱਗ ਗਿਆ ਮੈਂ ਅੱਜ ਇਹ ਫੈਸਲਾ ਕਰ ਲਿਆ ਹਮ ਤੋਂ

ਹੁਣ ਸਲਾਹ ਕੀਤੀ ਇਹ ਢਾਬ ਸੁੱਕੀ ਹੈ ਇੱਥੇ ਪਾਣੀ ਨਹੀਂ ਇੱਥੇ ਮੋਰਚੇ ਬੰਦੀ ਕਰ ਲਈਏ ਦੁਸ਼ਮਣ ਦੇ ਨਾਲ ਇੱਥੇ ਦੋ ਦੋ ਹੱਥ ਕਰ ਲਈਏ ਤਾਂ ਕਿ ਗੁਰੂ ਸਾਹਿਬ ਹੋਰ ਅੱਗੇ ਚਲੇ ਜਾਣ ਆਪਣਾ ਇੰਤਜ਼ਾਮ ਕਰ ਲੈਣ ਇਹ ਗੱਲ ਸਾਰਿਆਂ ਨੇ ਵਿਚਾਰ ਕੇ

ਗੋਲੀਆਂ ਦਾ ਮੀਂਹ ਵਰਾਂਦਾ ਹੋਇਆ ਖਿਦਰਾਣੇ ਦੀ ਢਾਬ ਵੱਲ ਵਧਿਆ। ਇਧਰ ਗੁਰੂ ਕੇ ਸਿੰਘ, ਉਧਰ ਵਜ਼ੀਰ ਖਾਨ ਤੇ ਉਹਦੇ ਸਿਪਾਹੀ, ਇੱਕ ਪਾਸੇ ਤਨਖਾਹਾਂ ਲੈਣ ਵਾਲੇ ਜਿਨ੍ਹਾਂ ਜਾਨਾਂ ਵੀ ਬਚਾਉਣੀਆਂ ਨੇ, ਇੱਕ ਪਾਸੇ ਉਹ

ਲਾਸ਼ਾਂ ਤੇ ਲਾਸ਼ਾਂ ਡਿੱਗ ਰਹੀਆਂ ਨੇ, ਧਰਤੀ ਖੂਨ ਦੇ ਨਾਲ ਲਾਲ ਹੋ ਗਈ। ਉੱਚੇ ਟਿੱਬੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਨੇ। ਦਾਨ ਸਿੰਘ ਕਹਿਣ ਲੱਗੇ, ਮਹਾਰਾਜ ਜਾਪਦਾ ਦੁਸ਼ਮਣ ਨੇ ਹੱਲਾ ਕਰ ਦਿੱਤਾ। ਤਾਂ ਗੁਰੂ ਸਾਹਿਬ ਜੀ ਮੁਸਕਰਾਉਂਦੇ ਹੋਏ ਕਹਿਣ ਲੱਗੇ, ਦਾਨ ਸਿੰਘ ਜੇ ਦੁਸ਼ਮਣ ਨੇ ਹੱਲਾ ਕੀਤਾ ਹੈ ਤਾਂ ਖਾਲਸੇ ਨੇ ਵੀ ਬੋਲਬਾਲਾ ਕਰ ਦਿੱਤਾ। ਘਮਸਾਨ ਦਾ ਯੁੱਧ ਸ਼ੁਰੂ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਚੀ ਟਿੱਬੀ ਤੇ ਬੈਠੇ ਕਦੀ ਕਦੀ ਐਸੇ ਤੀਰ ਛੱਡਦੇ ਨੇ ਜਿਹੜੇ ਤੀਰ ਵਜ਼ੀਰ ਖਾਨ ਦੇ ਜਰਨੈਲਾਂ ਸਰਦਾਰਾਂ ਨੂੰ ਲੱਗਦੇ ਨੇ ਤੇ ਉਹਨਾਂ ਨੂੰ ਬੜਾ ਭਾਰੀ ਨੁਕਸਾਨ ਹੋ ਰਿਹਾ। ਅਖੀਰ ਲੜਦਿਆਂ ਲੜਦਿਆਂ 13 ਸਿੰਘ ਬਾਕੀ ਰਹਿ ਗਏ। ਇਹਨਾਂ 13 ਸਿੰਘਾਂ ਨੇ ਹੁਣ ਬੰਦੂਕਾਂ ਛੱਡ ਦਿੱਤੀਆਂ, ਕਿਰਪਾਨਾਂ ਕੱਢੀਆਂ, ਹੱਥਾਂ ਵਿੱਚ ਢਾਲਾਂ ਫੜੀਆਂ, ਜਕਾਰੇ ਛੱਡਦੇ ਬੇਰੀਆਂ ਦੇ ਉਲੋਂ ਨਿਕਲੇ ਤੇ ਦੁਸ਼ਮਣ ਦੇ ਉੱਤੇ ਬਿਜਲੀ ਦੀ ਤਰ੍ਹਾਂ ਟੁੱਟ ਕੇ ਪੈ ਗਏ। ਉਹਨਾਂ ਸਿੰਘਾਂ ਦਾ ਕਿਰਪਾਨਾਂ ਸੂਤ ਕੇ ਦੁਸ਼ਮਣ ਤੇ ਟੁੱਟ ਕੇ ਪੈਣਾ ਗੁਰੂ ਸਾਹਿਬਾਂ ਨੇ ਜਦੋਂ ਦੇਖਿਆ, ਮਹਿਸੂਸ ਕੀਤਾ ਤੇ ਗੁਰੂ ਸਾਹਿਬਾਂ ਨੂੰ ਖੁਦ ਇਹ ਗੱਲ ਲਿਖਣੀ ਪਈ। ਉਛਲੇ ਛਲੰਗੀ ਗੁਰੂ ਕੇ ਭੁਚੰਗੀ, ਦਿਓ ਓਜ ਐਸੋ ਹਜ਼ਾਰਨ ਜੈਸੋ, ਮਹਾ ਕੋ ਪਠਾਨੇ ਗਜ ਕੀਟ ਮਾਨੇ, ਬੜੇ ਉਤਸ਼ਾਹੇ ਰਣੰਗ ਛਤ੍ਰ ਗਾਹੇ। ਉਛਲੇ ਛਲੰਗੀ ਗੁਰੂ ਕੇ ਭੁਚੰਗੀ, ਕਿ ਮੇਰੇ ਭੁਚੰਗੀ ਮੇਰੇ ਪੁੱਤਰ ਛਾਲਾਂ ਮਾਰ ਮਾਰ ਕੇ ਬੜੇ ਉਤਸ਼ਾਹ ਦੇ ਨਾਲ ਲੜਾਈ ਦੇ ਮੈਦਾਨ ਵਿੱਚ ਨਿਤਰੇ। ਕੱਲਾ ਕੱਲਾ ਹਜ਼ਾਰਾਂ ਤੇ ਭਾਰੂ ਪਿਆ। ਮਹਾ ਕੋ ਪਠਾਨੇ ਗਜ ਕੀਟ ਮਾਨੇ, ਬੜੇ ਕ੍ਰੋਧ ਦੇ ਵਿੱਚ ਦੁਸ਼ਮਣ ਤੇ ਟੁੱਟ ਕੇ ਪਏ।

ਉੱਚੀ ਟਿੱਬੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਅਰਦਾਸ ਪਹੁੰਚੀ ਕਹਿਣ ਲੱਗੇ ਦਾਨ ਸਿਆਂ ਘੋੜਾ ਲਿਆ ਮੇਰਾ ਜਥੇਦਾਰ ਪੁੱਤਰ ਯਾਦ ਪਿਆ ਕਰਦਾ ਸਾਹਿਬ ਜੀ ਘੋੜੇ ਤੇ ਸਵਾਰ ਹੋਏ ਸਿੰਘਾਂ ਦੇ ਨਾਲ ਉਸ ਲੜਾਈ ਦੇ ਮੈਦਾਨ ਪਹੁੰਚੇ ਘੋੜੇ ਤੋਂ ਉਤਰੇ ਨੇ ਜੇਬ ਵਿੱਚ ਰੁਮਾਲ ਕੱਢਿਆ ਜਿਹੜਾ ਵੀ ਸਿੰਘ ਸ਼ਹੀਦ ਹੋਇਆ ਦੇਖ ਪਿਆ ਉਹਦੇ ਕੋਲ ਜਾ ਕੇ ਬਹਿ ਜਾਂਦੇ ਨੇ ਰੁਮਾਲ ਦੇ ਨਾਲ ਉਹਦਾ ਮੂੰਹ ਪੂੰਝਦੇ ਨੇ ਮੱਥਾ ਚੁੰਮਦੇ ਨੇ ਨਾਲੇ ਵਰ ਦਿੰਦੇ ਨੇ ਇਹ ਮੇਰਾ 5000 ਪੁੱਤਰ ਇਹ ਮੇਰਾ 10000 ਪੁੱਤਰ ਇਹ ਮੇਰਾ 20000 ਪੁੱਤਰ ਹੈ ਇਹ ਮੇਰਾ 30000 ਪੁੱਤਰ ਹੈ ਇਸ ਤਰ੍ਹਾਂ ਵਰ ਦਿੰਦੇ ਉੱਥੇ ਪਹੁੰਚੇ ਜਿੱਥੇ ਭਾਈ ਮਾਨ ਸਿੰਘ ਮੋਦੜੇ ਮੂੰਹ ਤੇ ਕਮਰ ਕੱਸੇ ਤੂੰ ਪਹਿਚਾਣਿਆ ਕਿ ਇਹ ਤਾਂ ਮੇਰਾ ਜਥੇਦਾਰ ਪੁੱਤਰ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਥੇ ਹੀ ਬੀਰ ਆਸਨ ਹੋ ਕੇ ਬੈਠ ਗਏ ਭਾਈ ਮਾਨ ਸਿੰਘ ਨੂੰ ਸਿੱਧਾ ਕੀਤਾ ਭਾਈ ਮਾਨ ਸਿੰਘ ਦਾ

ਭਾਈ ਮਾਨ ਸਿੰਘ ਨੇ ਸ਼ੁਕਰ ਕੀਤਾ, ਅੱਜ ਸੁਰਖਰੂ ਹੋ ਗਏ ਆ, ਗੁਰੂ ਨੇ ਬਖਸ਼ ਦਿੱਤਾ। ਹੁਣ ਗੁਰੂ ਸਾਹਿਬਾਂ ਨੇ ਕਿਹਾ, ਮਾਂ ਸਿਆ ਪੰਥ ਵਾਸਤੇ ਤੇ ਬਹੁਤ ਕੁਛ ਲੈ ਲਿਆ, ਕੁਝ ਆਪਣੇ ਵਾਸਤੇ ਮੰਗ, ਕਹੇ ਤਾਂ ਜ਼ਿੰਦਗੀ ਦੇ ਦੇ, ਰਾਜ ਦੇ ਦੇ,

ਲੇਟੇ ਗਏ ਸੀ, ਜੁੱਟ ਹੱਥ ਦਾ ਖੁੱਲ ਪਿਆ ਸੀ, ਉਹ ਸਿੱਖ ਪੂਰਾ ਹੋ ਗਿਆ, ਗੁਰੂ ਗੋਦ ਪਿਆਰਾ ਵਸਿਆ, ਦਰਬਾਰ ਉਜਲ ਮੁਖੜਾ ਲੈ ਜਾਏ ਸਰੂਪੇ ਵਸਿਆ। ਤੇ ਗੁਰੂ ਸਾਹਿਬਾਂ ਨੇ ਭਾਈ ਮਾਨ ਸਿੰਘ ਨੂੰ ਵਰ ਦਿੱਤਾ, ਜਾਓ ਮਹਾਂ ਸਿੰਘ ਜੈ ਮਮ ਲੋਕ, ਜਾ ਮਾਂ ਸਿਆ ਮੇਰੇ ਦੇਸ਼ ਜਾ, ਸਦਾ ਬਸੋ ਕਬ ਨੈ ਤੈ ਸੋ।

ਇੱਕ ਉਹਦਾ ਮਰਨਾ ਜਿਹੜਾ ਗੁਰੂ ਤੋਂ ਬੇਮੁਖ ਹੋ ਕੇ ਮਰਦਾ ਹੈ। ਇੱਥੇ ਵੀ ਫਿਟਕਾਰਾਂ, ਦਰਗਾਹ ਵਿੱਚ ਵੀ ਫਿਟਕਾਰਾਂ, ਇੱਕ ਮਰਨਾ ਭਾਈ ਮਹਾਂ ਸਿੰਘ ਦਾ, ਉਹਨਾਂ ਦੇ

ਤੇ ਨਾਲੇ ਵਰ ਦਿੱਤਾ। ਇਸ ਜਗ੍ਹਾ ਦਾ ਨਾਂ ਹੁਣ ਮੁਕਤਸਰ ਹੋਵੇਗਾ। ਜਿਹੜਾ ਇੱਥੇ ਆਏਗਾ ਪਿਆਰ ਸ਼ਰਧਾ ਨਾਲ, ਉਹ ਮੁਕਤੀ ਨੂੰ ਪ੍ਰਾਪਤ ਹੋਵੇਗਾ। ਉਹ ਜੋ ਮੰਗੇਗਾ ਉਸ ਨੂੰ ਪ੍ਰਾਪਤ ਹੋਵੇਗਾ। ਅੱਜ ਜਦੋਂ ਵੀ ਕੋਈ ਮੁਕਤਸਰ ਜਾਂਦਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ, ਉਹ ਇਹਨਾਂ ਸ਼ਹੀਦਾਂ ਨੂੰ ਵੀ ਮੱਥਾ ਟੇਕਦਾ ਜਿਨ੍ਹਾਂ ਨੇ ਸੇਵਾ ਬਦਲੇ

ਦੱਸਿਆ ਹੈ ਭਾਈ ਜਿਹੜਾ ਸਿੱਖੀ ਗਵਾ ਕੇ ਪੱਤ ਧੋ ਕੇ ਜਿਉਂਦਾ ਹੈ ਉਹਦਾ ਜਿਉਣਾ ਕੋਈ ਜਿਉਣਾ ਨਹੀਂ ਕੋਈ ਵੀ ਹੈ।

ਤੇਰੀ ਵੱਡੇ ਪੱਗ ਨੇ ਨਾ ਤੇ ਬਾਣੀ ਸੁਣ ਬਾਣੀ ਪੜ ਬਾਣੀ ਨੂੰ ਹਿਰਦੇ ਅੰਦਰ ਵਸਾ ਜਿਸ ਮਨ ਵਸੈ ਸੁਣ ਲਾਏ ਪਰੀਤ ਪਰੀਤ ਵੀ ਓਨਾ ਚਿਰ ਨਹੀਂ ਹੁੰਦੀ ਜਿੰਨਾ ਚਿਰ ਸੁਣਿਆ ਨਾ ਜਾਏ ਗੱਲ ਸਾਰੀ ਸੁਣਨ ਤੇ ਖਲੋਤੀ ਸਹਿਬ ਵੀ ਆਖਦੇ ਨੇ ਜਿੰਨਾ ਚਿਰ ਮਨੁੱਖ ਤੂੰ ਸੁਣੇਗਾ ਨਹੀਂ ਨਾ ਮਨ ਚ ਕਿਵੇਂ ਵਸਾਏਗਾ ਪਹਿਲੇ ਸੁਣ ਤੇ ਸੁਣ ਕੇ ਫਿਰ ਮਨ ਅੰਦਰ ਵਸਾ ਤੇ ਮਨ ਅੰਦਰ ਵਸਾ ਕੇ ਉਸ ਬਾਣੀ ਦੇ ਨਾਲ ਪ੍ਰੀਤ ਕਰ ਜਿਸ ਮਨ ਬਸੈ ਸੁਣੇ ਲਾਏ ਪ੍ਰੀਤ ਇਸ ਬਾਣੀ ਨੂੰ ਮਨ ਕਰਕੇ ਪੜ ਮਨ ਕਰਕੇ ਸੁਣ ਤੇ ਮਨ ਅੰਦਰ ਵਸਾ ਹੋਵੇਗਾ ਕੀ

ਕਰਨੋ ਤੁਹਾਨੂੰ ਕੁਝ ਸੁਣਨ ਵਾਸਤੇ ਕਿਹਾ ਜਾ ਰਿਹਾ। ਸੁਣੋ ਕੀ ਸੁਣੋ? ਸੱਚੀ ਗੱਲ

سن سکھمنی آواز دین دی سکھمنی کہہ رہی سکھمنی سکھ امرت پرب نام

ਆ ਕੀ ਬਾਣੀ ਕਰਦੀ ਕੀ ਬਾਣੀ ਪੜ੍ਹਨ ਦੇ ਨਾਲ ਪ੍ਰਾਪਤ ਕੀ ਹੁੰਦਾ ਹੈ ਜੀਵ ਬਾਣੀ ਪੜ੍ਹ ਕੇ ਤੇ ਵੇਖ ਤੂੰ ਬਾਣੀ ਦੇ ਨੇੜੇ ਹੀ ਨਹੀਂ ਆਉਂਦਾ ਬਾਣੀ ਤੋਂ ਦੂਰ ਦਾ ਨਹੀਂ ਜਾ ਰਹੇ ਬਾਣੀ ਤੇ ਆਖਦੀ ਹਿਰਦੈ ਕਮਲ ਪ੍ਰਗਾਸਿਆ ਜੋਤੀ ਜੋਤ ਮਿਲਾਏ ਬਾਣੀ ਪੜ੍ਹ ਕੇ ਵੇਖ ਕਿਤਨਾ ਬਾਣੀ ਦੇ ਵਿੱਚ ਸੁੱਖ ਹੈ ਸਹਿ ਆਖਦੇ ਨੇ ਅੰਮ੍ਰਿਤ ਬਾਣੀ ਅੰਮ੍ਰਿਤ ਆਖਦੇ ਨੇ ਅਮਰ ਕਰ ਦੇਣ ਵਾਲੀ ਚੀਜ਼ ਅਮਰ ਕਰ ਦੇਣ ਵਾਲੀ ਵਸਤੂ ਤੇ ਇਹ ਬਾਣੀ ਅਮਰ ਕਰ ਦੇਣ ਵਾਲੀ ਚੀਜ਼ ਜਿਸ ਤੋਂ ਅਸੀਂ ਕਿਤਨੇ ਵਾਂਝੇ ਕਿਤਨੇ ਦੂਰ ਸਹਿਬ ਆਖਦੇ ਨੇ ਜਿਸ

ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਚੱਲੀ ਹੈ। ਉਹ ਸਮਾਂ ਮੋਟਰਾਂ ਗੱਡੀਆਂ ਨਹੀਂ ਸਨ ਹੁੰਦੀਆਂ, ਸਾਰੇ ਪੈਦਲ ਟੁਰਦੇ ਸਨ। ਇਸ ਜਥੇ ਦੇ ਵਿੱਚ ਇੱਕ ਬਜ਼ੁਰਗ ਬਾਬਾ ਵੀ ਟੁਰਿਆ ਜਾ ਰਿਹਾ ਹੈ, ਸਿਰ ਤੇ ਪੰਡ ਚੁੱਕੀ ਹੋਈ ਹੈ, ਜਿਸ ਵਿੱਚ ਆਪਣੇ ਕੱਪੜੇ ਤੇ ਜੋ ਸ਼ਰਧਾ ਭਾਵਨਾ ਭੇਟਾ ਹੈ ਉਹ ਬਣੀ ਹੋਈ ਹੈ। ਮਨ ਵਿੱਚ ਸ਼ਰਧਾ, ਮਨ ਵਿੱਚ ਪਿਆਰ, ਤੁਰਿਆ ਨਹੀਂ ਜਾਂਦਾ ਫਿਰ ਵੀ ਗੁਰੂ ਦੇ ਦਰਸ਼ਨਾਂ ਦੀ ਤਾਂਘ ਹੈ, ਗੁਰੂ ਦੇ ਪਿਆਰ ਵਿੱਚ ਤੁਰਿਆ ਜਾ ਰਿਹਾ ਹੈ।

ਹੁਣ ਕੀ ਕਰਾਂ। ਜੰਗਲ ਵਿਆਬਾਨ ਹੈ, ਕੌਣ ਮੇਰਾ ਸਮਾਨ ਚੁੱਕੇਗਾ, ਕਿਵੇਂ ਮੈਂ ਜਾਵਾਂ। ਉੱਚੀ ਦੇਣੀ ਆਵਾਜ਼ ਮਾਰੀ ਵੀ ਹੈ ਕੋਈ ਇਹੋ ਜਿਹਾ ਜਿਹੜਾ ਮੇਰਾ ਭਾਰ ਚੁੱਕ ਲਵੇ, ਮੈਂ ਮਜ਼ਦੂਰੀ ਦੇ ਦੇਵਾਂਗਾ। ਅੱਜ ਜਦੋਂ ਬਾਬੇ ਨੇ ਉੱਚੀ ਆਵਾਜ਼ ਮਾਰੀ ਨਾ, ਬਾਬਾ ਕੀ ਤੱਕ ਰਿਹਾ ਹੈ, ਉਹ ਸਾਹਮਣੇ ਝਾੜੀਆਂ ਵੱਲੋਂ ਇੱਕ ਨੌਜਵਾਨ ਗੋਲ ਪਗੜੀ ਲੰਬਾ ਚੋਲਾ, ਇਹ ਨੌਜਵਾਨ ਆਇਆ, ਬਾਬਾ ਕਿੱਥੇ ਜਾਣਾ। ਬਈ ਮੈਂ ਸਤਿਗੁਰਾਂ ਦੇ ਦਰਸ਼ਨ ਕਰਨ ਚੱਲਿਆ ਤੇ ਸੰਗਤ ਵਿੱਚੋਂ ਵਿਛੜ ਗਿਆ, ਭਾਰ ਮੇਰੇ ਕੋਲੋਂ ਚੁੱਕਿਆ ਨਹੀਂ ਜਾਂਦਾ। ਲਿਆ ਬਾਬਾ ਤੇਰੀ ਪੰਡ, ਮੈਂ ਚੁੱਕ ਲੈਂਦਾ। ਬਾਬੇ ਦੀ ਪੰਡ ਸਿਰ ਤੇ ਚੁੱਕੀ ਤੇ ਬਾਬੇ ਦਾ ਹੱਥ ਆਪਣੇ ਮੋਢੇ ਤੇ ਰੱਖ ਲਿਆ।

ਜਿਹੜੇ ਸ੍ਰੀ ਅੰਮ੍ਰਿਤਸਰ ਨੂੰ ਜਾਂਦੇ ਨੇ ਉਹਨਾਂ ਕੋਲੋਂ ਮੈਂ ਮਜ਼ਦੂਰੀ ਨਹੀਂ ਦੇ ਲੈਂਦਾ। ਇਹ ਬਜ਼ੁਰਗ ਬੜਾ ਹੈਰਾਨ ਹੋਇਆ, ਤੂੰ ਕਿਹੋ ਜਿਹਾ ਮਜ਼ਦੂਰ ਹੈ, ਕੋਈ ਪੈਸਾ ਨਹੀਂ ਜੇ ਲੈ? ਨਹੀਂ ਬਾਬਾ, ਜਿਹੜੇ ਸਤਿਗੁਰਾਂ ਦੇ ਦਰਸ਼ਨ ਨੂੰ ਜਾਂਦੇ ਨੇ ਉਹਨਾਂ ਕੋਲੋਂ ਮੈਂ ਪੈਸੇ ਨਹੀਂ ਦੇ ਲੈਂਦਾ। ਤੁਰੇ ਜਾ ਰਹੇ ਨੇ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਸ੍ਰੀ ਅੰਮ੍ਰਿਤਸਰ ਪੁੱਜੇ ਨੇ, ਪਰ ਕਰਮਾਂ ਦੇ ਵਿੱਚ ਆਪਣੇ ਸਿਰ ਤੋਂ ਇਹ ਕੱਪੜਿਆਂ ਦੀ ਪੰਡ ਲਾਈ, ਬਾਬਾ ਆ ਪਿਆ ਤੇ ਤੇਰਾ ਸਮਾਨ ਤੇ ਮੈਂ ਹੁਣ ਚੱਲਿਆ। ਇਹ ਬਜ਼ੁਰਗ ਬਾਬਾ ਬੜਾ ਹੈਰਾਨ ਹੋਇਆ, ਤੂੰ ਕਿਹੋ ਜਿਹਾ ਮਜ਼ਦੂਰ ਹੈ? ਸਾਰੇ ਰਸਤੇ ਗੁਰੂ ਦੀਆਂ ਗੱਲਾਂ ਸੁਣਾਉਂਦਾ ਆਇਆ ਤੇ ਪੈਸਾ ਵੀ ਕੋਈ ਨਹੀਂ ਦੇ ਲਿਆ। ਬਈ ਤੇਰੇ ਵਰਗਾ ਚੰਗਾ ਬੰਦਾ ਕਦੋਂ ਜ਼ਿੰਦਗੀ ਵਿੱਚ ਮਿਲਦਾ ਹੈ? ਆ ਇੰਜ ਨਾ ਜਾ, ਬਾਬਾ ਆਖ ਰਿਹਾ ਹੈ, ਇੰਜ ਨਾ ਜਾ, ਸਵੇਰੇ ਸਤਿਗੁਰਾਂ ਦੇ ਦਰਸ਼ਨ ਕਰਕੇ ਜਾਵੀਂ, ਸਵੇਰੇ ਦੀਵਾਨ ਲੱਗਣਾ ਹੈ, ਮੇਰੇ ਮਾਲਕ ਦੀਵਾਨ ਵਿੱਚ ਆਉਣਗੇ ਤੇ ਸਤਿਗੁਰਾਂ ਦੇ ਦਰਸ਼ਨ ਕਰਕੇ ਜਾਵੀਂ। ਇਸ ਨੌਜਵਾਨ ਨੇ ਆਖਿਆ, ਬਾਬਾ ਹੁਣ ਮੈਂ ਜਾਵਾਂ, ਦੇ ਤੂੰ ਆਖਦਾ ਹੈ ਮੈਂ ਸਵੇਰੇ ਫਿਰ ਆ ਜਾਵਾਂ। ਬਾਬੇ ਨੇ ਆਖਿਆ, ਇੰਜ ਕਰੀ, ਦੀਵਾਨ ਵਿੱਚ ਆ ਜਾਵੀਂ ਤੇ ਇਕੱਠੇ ਹੀ ਸਤਿਗੁਰਾਂ ਦੇ ਦਰਸ਼ਨ ਕਰਾਂਗੇ। ਚੰਗਾ ਬਾਬਾ, ਮੈਂ ਤੈਨੂੰ ਸਵੇਰੇ ਦੀਵਾਨ ਵਿੱਚ ਮਿਲਾਂਗਾ। ਤੇ ਸਤਸੰਗੀਓ, ਸਵੇਰ ਹੋਈ ਹੈ, ਦੀਵਾਨ ਸਜਿਆ ਹੈ, ਧੰਨ ਗੁਰੂ ਅਰਜਨ ਦੇ ਪਾਤਸ਼ਾਹ ਤਖ਼ਤ ਤੇ ਬੈਠੇ ਨੇ ਤੇ ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਨਮਸਕਾਰ ਕਰਨ ਵਾਸਤੇ ਖਲੋਤੀਆਂ ਨੇ। ਲੰਬੀ ਲਾਈਨ ਲੱਗੀ ਹੋਈ ਹੈ ਤੇ ਵਿੱਚ ਬਾਬਾ ਵੀ ਨਮਸਕਾਰ ਕਰਨ ਵਾਸਤੇ ਖਲੋਤਾ ਹੈ। ਬਾਰੀ ਆਈ ਜਦੋਂ ਇਸ ਬਜ਼ੁਰਗ ਬਾਬੇ ਨੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਸਤਿਗੁਰਾਂ ਦੇ ਚਿਹਰੇ ਵੱਲ ਤੱਕਿਆ ਤੇ ਤਵਕ ਕੇ ਉਹ ਪਰੇ ਜਾ ਡਿੱਗ ਗਿਆ। ਸਤਿਗੁਰੂ ਬੋਲੇ, ਬਾਬਾ ਕੀ ਹੋਇਆ ਜੇ? ਬਾਬੇ ਦਾ ਸਰੀਰ ਕੰਬਣ ਲੱਗ ਪਿਆ, ਮੁਖ ਦੇ ਵਿੱਚੋਂ ਬੋਲਿਆ ਨਹੀਂ ਜਾ ਰਿਹਾ। ਸਤਿਗੁਰਾਂ ਨੇ ਆਖਿਆ, ਬਾਬਾ ਕੀ ਹੋਇਆ ਜੇ? ਹੱਥ ਜੋੜ ਕੇ ਆਖਣ ਲੱਗਾ, ਸਤਿਗੁਰੂ ਇੱਕ ਗੱਲ ਦੱਸੋ, ਕੋਈ ਇਹੋ ਜਿਹਾ ਮਜ਼ਦੂਰ ਵੀ ਅੰਮ੍ਰਿਤਸਰ ਦੇ ਵਿੱਚ ਰਹਿੰਦਾ ਹੈ ਜਿਹਦੀ ਸ਼ਕਲ ਤੁਹਾਡੇ ਨਾਲ ਮਿਲਦੀ ਹੋਵੇ? ਸਤਿਗੁਰੂ ਆਖਣ ਲੱਗੇ, ਵੀ ਮੈਂ ਤੇ ਕੋਈ ਇਹੋ ਜਿਹਾ ਦੇਖਿਆ ਨਹੀਂ। ਨਹੀਂ ਸਤਿਗੁਰੂ, ਜ਼ਰੂਰ ਕੋਈ ਇਹੋ ਜਿਹਾ ਰਹਿੰਦਾ ਹੈ ਜਿਹਦੀ ਸ਼ਕਲ ਤੁਹਾਡੇ ਨਾਲ ਮਿਲਦੀ ਹੈ। ਸੱਚਣ, ਅੱਜ ਸਤਿਗੁਰੂ ਆਪਣੇ ਆਸਣ ਤੋਂ ਉੱਠ ਕੇ ਆਏ ਤੇ ਬਾਬੇ ਨੂੰ ਘੁੱਟ ਕੇ ਵਾਹਾਂ ਦੇ ਵਿੱਚ ਲਿਆ। ਬਾਬਾ, ਮੈਂ ਤੇਰੀ ਗੱਲ ਜਾਣ ਗਿਆ ਹਾਂ, ਤੂੰ ਕੀ ਕਹਿਣਾ ਚਾਹੁੰਦਾ? ਕੱਲ ਮੈਂ ਹੀ ਤੇਰਾ ਸਮਾਨ ਆਪਣੇ ਸਿਰ ਤੇ ਚੁੱਕ ਕੇ ਲਿਆਇਆ ਸੀ। ਆ ਜਦੋਂ ਸਤਿਗੁਰਾਂ ਨੇ ਇੰਨੀ ਗੱਲ ਆਖੀ ਨਾ, ਬਾਬੇ ਕੋਲੋਂ ਸੁਣੀ ਨਾ ਗਈ, ਅੱਖਾਂ ਵਿੱਚੋਂ ਹੰਝੂ ਘਿਰ ਆਏ, ਰੋ ਕੇ ਆਖਿਆ, ਸਤਿਗੁਰੂ ਮੈਂ ਕਿੱਡਾ ਗੁਨਾਹਗਾਰ ਹਾਂ, ਤੁਹਾਡੀਆਂ ਬਖਸ਼ਾਂ ਲੈਣ ਵਾਸਤੇ ਆਇਆ ਸੀ, ਤੁਹਾਡੀਆਂ ਰਹਿਮਤਾਂ ਲੈਣ ਵਾਸਤੇ ਆਇਆ ਸੀ, ਤੁਹਾਨੂੰ ਹੀ ਸਮਾਨ ਚੁੱਕ ਕੇ ਲਿਆਇਆ, ਤੁਹਾਡੇ ਸਿਰ ਤੇ ਭਾਰ ਚੁਕਾ ਕੇ ਲਿਆਇਆ, ਮੈਂ ਕਿੱਡਾ ਗੁਨਾਹਗਾਰ। ਆ ਜਦੋਂ ਬਾਬੇ ਨੇ ਇੰਨੀਆਂ ਗੱਲਾਂ ਆਖੀਆਂ ਤੇ ਸਤਿਗੁਰੂ ਆਖਣ ਲੱਗੇ, ਨਹੀਂ ਬਾਬਾ, ਇੰਜ ਕਿਉਂ ਕਰਦਾ? ਜਿਹੜੇ ਇਸ ਦਰਬਾਰ ਵੱਲ ਨੂੰ ਆਉਂਦੇ ਨੇ ਉਹਨਾਂ ਦੀ ਮਜ਼ਦੂਰੀ ਮੈਨੂੰ ਕਰਨੀ ਪੈਂਦੀ ਹੈ।
ਅੱਜ ਬਾਬੇ ਦੀਆਂ ਚੋਲੀਆਂ ਪ੍ਰੇਮਤ ਨਾਲ ਭਰ ਗਈਆਂ। ਬਾਬਾ ਖੁਸ਼ੀ ਦੇ ਵਿੱਚ ਫੁੱਲਿਆਂ ਨਹੀਂ ਸਮਾਉਂਦਾ, ਆਪਣੇ ਘਰ ਨੂੰ ਵਾਪਸ ਆ ਰਿਹਾ ਹੈ। ਅਸੰਗਤ ਦੇ ਜਥੇ ਜਾ ਰਹੇ ਨੇ, ਰੋਕ ਰੋਕ ਕੇ ਸਤਿਗੁਰਾਂ ਦੀ ਉਪਮਾ ਕਰ ਰਿਹਾ ਹੈ। ਅੰਮ੍ਰਿਤਸਰ ਵੱਲ ਜਾਂਦੇ ਰਾਈਓ ਜਾਣਾ ਗੁਰਦੁਆਰੇ ਵੇ, ਭਾਈ ਤੂੰ ਕਿੱਥੇ ਚੱਲਾ ਹੈ? ਅੰਮ੍ਰਿਤਸਰ ਚੱਲਾ ਹੈ। ਹਰਿਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਵੇ, ਸਤਿਗੁਰਾਂ ਦੇ ਘਰ ਜ਼ਰੂਰ ਜਾਈ, ਤੇਰੇ ਸਾਰੇ ਦੁੱਖ ਤੇ ਕਲੇਸ਼ ਘਟ ਜਾਣਗੇ। ਅੱਜ ਬਾਬੇ ਦੀ ਝੋਲੀ ਰਹਿਮਤ ਨਾਲ ਭਰੀ ਤੇ ਬਾਬਾ ਸਾਰਿਆਂ ਨੂੰ ਇਹ ਦੱਸਦਾ ਜਾਂਦਾ ਹੈ।

ਸ਼ਰਧਾ ਤੇ ਭਾਵਨਾ ਨਾਲ ਚਲਾ ਜਾਵੇ ਫਲ ਭਾਵਨਾ ਨੂੰ ਲੱਗਦਾ ਹੈ। ਅੱਜ ਇੱਕ ਗਰੀਬ ਗੁਰਸਿੱਖ ਜਿਸ ਦਾ ਨਾਮ ਵੀ ਭਾਈ ਗਰੀਬੂ ਹੈ, ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਗਿਆ ਹੈ। ਅੱਤ ਦੀ ਗਰੀਬੀ ਹੈ, ਖਾਲੀ ਹੱਥ ਨਮਸਕਾਰ ਕਰਾਂਗਾ ਚੰਗਾ ਨਹੀਂ ਲੱਗਦਾ।

ਓਏ ਦਿਖਾ ਤੇ ਸਹੀ ਕੀ ਲਿਆਇਆ ਹੈ। ਆਪਣੀ ਪਗੜੀ ਹਿਲਾਈ ਤੇ ਵਿੱਚੋਂ ਟੁੱਟੀ ਹੋਈ ਕੌਡੀ ਕੱਢੀ ਹੈ। ਤੇ ਸੱਚ ਜਾਣੋ, ਇਸ ਕੌਡੀ ਵੱਲ ਦੇਖ ਕੇ ਸਤਿਗੁਰਾਂ ਨੇ ਆਪਣੀ ਝੋਲੀ ਵਿਛਾ ਦਿੱਤੀ ਹੈ। ਓਏ ਗੁਰਸਿੱਖਾ, ਇੰਨੀ ਭੇਟਾ ਲੈ ਕੇ ਆਇਆ ਤੇ ਫਿਰ ਲੁਕੋ ਕੇ ਬੈਠਾ ਹੈ। ਤੇਰੇ ਜਿੰਨੀ ਭੇਟਾ ਤੇ ਅੱਜ ਕੋਈ ਵੀ ਨਹੀਂ ਲੈ ਕੇ ਆਇਆ, ਕਿਉਂ ਲੁਕੋ ਕੇ ਬੈਠਾ ਹੈ? ਜਦੋਂ ਸਤਿਗੁਰਾਂ ਨੇ ਇੰਨੀ ਗੱਲ ਆਖੀ ਤੇ ਹੰਧੂ ਕੇਰ ਕੇ ਆਖਿਆ, ਸਤਿਗੁਰੂ ਮੈਂ ਸੋਚਿਆ ਏਡਾ ਨੋਟਾਂ ਦਾ ਢੇਰ, ਸੁੰਦਰ ਸੁੰਦਰ ਭੇਟਾਂ ਪਈਆਂ ਨੇ ਤੇ ਵਿੱਚ ਗਰੀਬ ਦੀ ਕੌਡੀ ਦੀ ਕੀ ਕੀਮਤ ਪਵੇਗੀ? ਛਾਤੀ ਨਾਲ ਸਤਿਗੁਰਾਂ ਨੇ ਲਾਇਆ, ਨਹੀਂ ਹੋਈ ਗਰੀਬੂ, ਆ ਤੇਰੀ ਇੱਕ ਕੌਡੀ ਦੇ ਅੱਗੇ ਮੈਨੂੰ ਸਾਰਾ ਕੁਛ ਤੁਸ਼ ਪਿਆ ਨਜ਼ਰ ਆਉਂਦਾ ਹੈ। ਤੇਰੇ ਜਿੰਨੀ ਭੇਟਾ ਅੱਜ ਕੋਈ ਨਹੀਂ ਜੇ ਲੈ ਕੇ ਆਇਆ। ਇਸ ਕੌਡੀ ਦੇ ਵਿੱਚ ਪਿਆਰ ਹੈ, ਇਸ ਕੌਡੀ ਦੇ ਵਿੱਚ ਸ਼ਰਧਾ ਹੈ। ਦੇਖੋ ਭਾਵਨਾ ਦੀਆਂ ਗੱਲਾਂ, ਇੱਕ ਕੌਡੀ ਨਾਲ ਕਿੱਡੀਆਂ ਬਖਸ਼ਾਂ ਲਈਆਂ। ਸਤਿਗੁਰੂ ਆਖਣ ਲੱਗੇ, ਜਾ ਤੇਰਾ ਲੋਕ ਪਰਲੋਕ ਸਵਾਰ ਦਿੱਤਾ, ਤੇਰੀ ਗਰੀਬੀ ਕੱਟ ਦਿੱਤੀ, ਦੁਨੀਆਂ ਵਿੱਚ ਵੀ ਸੁੱਖ ਮਾਣੇਗਾ ਤੇ ਮਾਲਕ ਦੀ ਦਰਗਾਹ ਵਿੱਚ ਵੀ ਤੇਰੀ ਜੈ ਜੈਕਾਰ ਹੋਵੇਗੀ। ਸ਼ਰਧਾ ਦੀ ਗੱਲ ਹੈ, ਭਾਵਨਾ ਦੀ ਗੱਲ ਹੈ। ਤੀਸਰੀ ਕੰਪਨੀ ਦੇ ਨਿਰਮਾਤਾ ਸ੍ਰੀ ਗੁਲਸ਼ਨ ਕੁਮਾਰ ਜੀ, ਸ੍ਰੀ ਦਰਸ਼ਨ ਕੁਮਾਰ ਜੀ, ਜਿਨ੍ਹਾਂ ਦੇ ਪਿਆਰ ਦਾ ਸਦਕਾ ਆਪਾਂ ਅੱਜ ਸਾਰੇ ਸੰਗਤ ਰੂਪ ਵਿੱਚ ਮਿਲ ਕੇ ਬੈਠੇ ਹਾਂ। ਸਤਿਗੁਰੂ ਰਹਿਮਤ ਕਰਨ, ਇਹਨਾਂ ਦੀ ਇਹ ਭਾਵਨਾ ਸ਼ਰਧਾ ਜੋ ਬੜੀ ਹੀ ਲਗਨ ਦੇ ਨਾਲ ਗੁਰਬਾਣੀ ਦੀਆਂ ਕੈਸਟਾਂ ਤਿਆਰ ਕਰਕੇ ਆਪ ਸੰਗਤ ਵਿੱਚ ਪਹੁੰਚਾਉਂਦੇ ਨੇ, ਸਤਿਗੁਰੂ ਇਹਨਾਂ ਦੀ ਇਹ ਸ਼ਰਧਾ ਤੇ ਭਾਵਨਾ ਨੂੰ ਵੀ ਸਵੀਕਾਰ ਕਰਨ। ਆਓ ਮਨ ਵਿਥੀਆਂ ਜੋੜੀਏ, ਅੰਮ੍ਰਿਤਸਰ ਵੱਲ ਜਾਂਦੇ ਰਾਈਓ, ਜਾਣਾ ਗੁਰੂ ਦੁਆਰੇ ਬਈ, ਹਰੀ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਬਈ।